ਸਬਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ ਜਿਹੜਾ ਕਿ ਤੁਸੀਂ ਐਵਰੀ ਈਵਨਿੰਗ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ ਜਿਹਦੇ ਚ ਆਪਾਂ ਖੂਬ ਦੁਨੀਆਂ ਭਰ ਦੀਆਂ ਗੱਲਾਂ ਬਾਤਾਂ ਤੇ ਖਬਰਾਂ ਜਿਹੜੀਆਂ ਪੇਸ਼ ਕੀਤੀਆਂ ਜਾਣਗੀਆਂ ਜਿੱਥੇ ਲੋਕਲ ਸਪੈਸ਼ਲ ਖਬਰਾਂ ਜਿਹੜੀਆਂ ਖਾਸ ਖਾਸ ਕੋਈ ਗੱਲਬਾਤ ਹੁੰਦੀ ਉਹਦੇ ਤੇ ਨਜ਼ਰ ਮਾਰੀ ਜਾਂਦੀ ਤੇ ਉਹਦੇ ਨਾਲ ਨਾਲ ਦੁਨੀਆਂ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਅੱਜ ਫਰਾਈਡੇ ਅਗਸਤ 28 27 ਡਿਗਰੀ ਟੈਂਪਰੇਚਰ ਅੱਜ ਦਾ ਵੱਧ ਤੋਂ ਵੱਧ ਦੱਸਿਆ ਜਾ ਰਿਹਾ ਤੇ ਘੱਟ ਤੋਂ ਘੱਟ 11 ਰਾਈਟ ਨੂੰ 24 ਡਿਗਰੀ ਜਿਹੜਾ ਕਿ 24 ਦੀ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਤੇ ਕੱਲ੍ਹ ਨੂੰ 25 ਡਿਗਰੀ ਰਹੇਗਾ ਟੈਂਪਰੇਚਰ ਵੱਧ ਤੋਂ ਵੱਧ ਘੱਟ ਤੋਂ ਘੱਟ 10 ਤੇ ਫਿਰ ਸੰਡੇ ਨੂੰ ਮੋਸਟਲੀ ਕਲਾਉਡੀ ਹੋਏਗਾ ਬਾਰਿਸ਼ ਦੇ ਚਾਂਸਿਸ ਜਿਹੜੇ ਨੇ ਸੰਡੇ ਨੂੰ ਦੱਸੇ ਜਾ ਰਹੇ ਨੇ 19 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 10 ਡਿਗਰੀ ਮੰਡੇ ਅਗਸਤ 31 ਜਿਹੜਾ ਕਿ ਲਾਸਟ ਡੇ ਆਫ ਅਗਸਤ ਹੋਏਗਾ 24 ਡਿਗਰੀ ਉਸ ਦਿਨ ਵੱਧ ਤੋਂ ਵੱਧ ਟੈਂਪਰੇਚਰ ਤੇ ਘੱਟ ਤੋਂ ਘੱਟ 10 ਡਿਗਰੀ ਹੋਏਗਾ ਇਸੇ ਨਾਲ ਹੀ ਟਿਊਜ਼ਡੇ ਸਤੰਬਰ 1 ਦਾ ਜਿਹੜਾ ਪਹਿਲਾ ਦਿਨ ਹੈ ਉਸ ਦਿਨ ਫਿਰ ਤੋਂ ਅੱਜ ਤੋਂ ਵੀ ਥੋੜਾ ਵਧੀਆ ਟੈਂਪਰੇਚਰ 28 ਡਿਗਰੀ ਗਰਮ ਰਹੇਗਾ ਪੂਰਾ ਤੇ ਘੱਟ ਤੋਂ ਘੱਟ 9 ਡਿਗਰੀ ਹੋਏਗਾ ਵੈਡਨਸਡੇ ਨੂੰ 25-13 ਥਰਸਡੇ ਸਤੰਬਰ 3 ਨੂੰ 21-11 ਜਿਹੜਾ ਇਹ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਟੈਂਪਰੇਚਰ ਹੈ ਜੀ ਆਫਟਰਨੂਨ ਸ਼ਾਵਰ ਜਿਹੜੀਆਂ ਨੇ ਉਹ ਥਰਸਡੇ ਵੀ ਦੱਸੀਆਂ ਜਾ ਰਹੀਆਂ ਤੇ ਵੀਕਐਂਡ ਤੇ ਵੀ ਮੰਨਿਆ ਜਾ ਰਿਹਾ ਕਿ ਵੀ ਇਹ ਮਿਡ 20s ਰਹੇਗਾ ਤੇ ਸਾਊਦਰਨ ਅਲਬਰਟਾ ਦੇ ਵਿੱਚ ਬਟ ਨਾਲ ਦੀ ਨਾਲ ਹੀ ਸ਼ਾਵਰ ਦੇ ਚਾਂਸਿਸ ਜਿਹੜੇ ਨੇ ਉਹ ਵੀ ਮੰਨੇ ਜਾ ਰਹੇ ਨੇ ਵੀ ਕਿਤੇ ਸਕੈਟਰਡ ਸ਼ਾਵਰਸ ਤੇ ਥੰਡਰਸਟੋਰਮ ਦੀ ਪੋਸੀਬਿਲਟੀ ਵੀ ਜਿਹੜੀ ਬੰਦੀ ਜਾ ਰਹੀ ਹੈ ਕਈ ਵਾਰੀ ਆਪਾਂ ਬਾਹਰ ਜਾਂਦੇ ਹਾਂ ਤੇ ਥੋੜਾ ਧਿਆਨ ਨਾਲ ਹੋ ਸਕਦਾ ਵੀ ਕਿਤੇ ਹੁਣ ਤੇ ਗਰਮੀ ਦਾ ਮਾਹੌਲ ਲੱਗ ਰਿਹਾ ਬਟ ਵੀਕਐਂਡ ਦੇ 2-3 ਦਿਨ ਜਿਹੜੇ ਨੇ ਇਹਦੇ ਚ ਬਾਰਿਸ਼ ਦੇ ਚਾਂਸਿਸ ਜਿਹੜੇ ਨੇ ਦੱਸੇ ਜਾ ਰਹੇ ਨੇ ਜਿਹੜੀ ਕਿ ਬਾਰਿਸ਼ ਲੈ ਕੇ ਆ ਸਕਦੀ ਹੈ ਜੀ ਸੋ ਇਹ ਸੀਗੀ ਥੋੜੀ ਜਿਹੀ ਪੋਸੀਬਿਲਟੀ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਬਟ ਉਹਦੇ ਨਾਲ ਨਾਲ ਆਪਾਂ ਸੰਡੇ ਨੂੰ ਕੱਲ ਜਿਹੜਾ ਹੈ 2-4 ਮਿਲੀਮੀਟਰ ਤੱਕ ਪਰਸੋਂ ਨੋਟ ਸੰਡੇ ਕੱਲ ਮਤਲਬ ਕੱਲ ਪਰਸੋਂ ਜਿਹਨੂੰ ਕਹਿੰਦੇ ਆਪਾਂ ਸੰਡੇ ਵਾਲੇ ਦਿਨ ਉਸ ਦਿਨ ਇਹ ਬਾਰਿਸ਼ ਜਿਹੜੀ ਆ ਸਕਦੀ ਹੈ 10 ਮਿਲੀਮੀਟਰ ਤੱਕ ਸੰਡੇ ਟੂ ਮੰਡੇ ਤੇ ਜਿਹੜੀ ਇਹ ਦੱਸੀ ਜਾ ਰਹੀ ਹੈ ਦੋਨੋਂ ਦਿਨ ਥੋੜੇ ਠੰਡੇ ਰਹਿਣਗੇ ਸੰਡੇ ਦਾ ਤੇ ਮੰਡੇ ਦਾ ਕੰਪੈਰੇਟਿਵਲੀ 18-22 ਕਿਉਂਕਿ ਬਾਕੀ ਰੈਸਟ ਆਫ ਦਾ ਡੇ ਜਿਹੜੇ ਨੇ ਉਹ ਜਿੱਦਾਂ ਅੱਜ 25 ਡਿਗਰੀ ਤੱਕ ਰਿਹਾ ਕੱਲ ਨੂੰ 23 ਤੱਕ ਜਾਏਗਾ ਫਿਰ ਟਿਊਜ਼ਡੇ ਨੂੰ ਫਿਰ 26-24-19-19 ਤੇ 17-20 ਫਿਰ ਲੱਗਦਾ ਵੀ ਥੋੜਾ ਜਿਹਾ 20 ਤੋਂ ਥੱਲੇ ਜਾਣ ਦੇ ਚਾਂਸਿਸ ਲੱਗ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟੈਂਪਰੇਚਰ ਦੇ ਸੋ ਇਹ ਕੁਛ ਇੱਕ ਵੈਦਰ ਦੀਆਂ ਗੱਲਾਂ ਬਾਤਾਂ ਸੀਗੀਆਂ ਇਸ ਤੋਂ ਇਲਾਵਾ ਵੈਦਰ ਦੇ ਨਾਲ ਨਾਲ ਕਲਾਈਮੇਟ ਚੇਂਜ ਦੀ ਆਪਾਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ ਬਟ ਕਲਾਈਮੇਟ ਚੇਂਜ ਤੋਂ ਵੀ ਜਿਹੜੀ ਵੱਡੀ ਚੀਜ਼ ਹੋਈ ਹੈ ਉਹ ਇਹ ਹੈ ਵੀ ਕਾਫੀ ਵੱਡਾ ਇੱਕ ਚੰਕ ਆਫ ਬਾਰਿਸ਼ ਜਿਹੜਾ ਸਨੋਅ ਸੀਗੀ ਨੇਪਾਲ ਦੇ ਚਾਈਨਾ ਦੇ ਬਾਰਡਰ ਦੇ ਉੱਤੇ ਜਿਹੜਾ ਇੰਸੀਡੈਂਟ ਹੋਇਆ ਜਿਹਦੇ ਚ ਸੈਂਕੜੇ ਲੋਕੀ ਮਾਰੇ ਜਾ ਚੁੱਕੇ ਨੇ ਹਾਲੇ ਮੰਨਿਆ ਜਾ ਰਿਹਾ ਵੀ ਕਾਫੀ ਜ਼ਿਆਦਾ ਲੋਕੀ ਹੋਰ ਇਹਦੇ ਚ ਲਾਪਤਾ ਜਿਹੜੇ ਹੋਏ ਨੇ 1500 ਦੇ ਕਰੀਬ ਕਹਿੰਦੇ ਪਏ ਆ ਬਟ ਜੋ ਮੈਂ ਕਿਸੇ ਦੋਸਤ ਨਾਲ ਗੱਲ ਕਰਦਾ ਸੀ ਨੇਪਾਲ ਤੋਂ ਉਹ ਕਹਿੰਦੇ ਵੀ ਨਹੀਂ ਇਹ ਹਜ਼ਾਰਾਂ ਦੇ ਵਿੱਚ ਗਿਣਤੀ ਜਾਏਗੀ ਹਾਲੇ ਤੇ ਸੈਂਕੜਿਆਂ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਜਿਸ ਤਰੀਕੇ ਦਾ ਹਾਲਾਤ ਬਣੇ ਆ ਜਿਸ ਤਰੀਕੇ ਨਾਲ ਸਭ ਕੁਛ ਵਾਸ਼ ਆਊਟ ਹੋਇਆ ਉੱਥੋਂ ਕਾਫੀ ਲੋਕੀ ਉੱਥੇ ਰਹਿੰਦੇ ਸੀਗੇ ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਬੜੇ ਲੋਕੀ ਗਏ ਸੀ ਕੈਨੇਡੀਅਨ ਕਾਫੀ ਉੱਥੇ ਮਿਸਿੰਗ ਨੇ ਜਿਹਨਾਂ ਨੂੰ ਵਿਚਾਰੇ ਲੋਕੀ ਯਾਦ ਕਰ ਰਹੇ ਨੇ ਵੀ ਉਹ ਕਿੱਥੇ ਚਲੇ ਗਏ ਕਿਉਂਕਿ ਇਹ ਸਭ ਕੁਛ ਜਿੱਥੇ ਚੱਲ ਰਿਹਾ ਸੀਗਾ ਬਟ ਇਹਦੇ ਨਾਲ ਹੀ ਜੋ ਕੁਛ ਹੋ ਗਿਆ ਉਹਦੇ ਨਾਲ ਹੀ ਗੱਲਬਾਤ ਹਾਲੇ ਡਨ ਨਹੀਂ ਹੋਈ ਕੱਲ ਹਾਲੇ ਇਸ ਤੋਂ ਇਲਾਵਾ ਇੱਕ ਹੋਰ ਇਸ ਤਰ੍ਹਾਂ ਦਾ ਜਿਹੜਾ ਇੰਸੀਡੈਂਟ ਹੋਣ ਦੇ ਚਾਂਸਿਸ ਨੇ ਕਿਉਂਕਿ ਜਿਹੜੀ ਇਹ ਸਨੋਅ ਜਿਹੜੀ ਆਈਸ ਬੇਸਿਕਲੀ ਇਕੱਠੀ ਹੋਈ ਸੀ ਬਹੁਤ ਵੱਡਾ ਇੱਕ ਚੰਕ ਆਫ ਆਈਸ ਸੀਗਾ ਜਿਹੜਾ ਇਕੱਠਾ ਹੋਇਆ ਤੇ ਜਦੋਂ ਉਹ ਮੰਨਿਆ ਜਾਂਦਾ ਵੀ ਥੱਲੇ ਨੂੰ ਆਉਂਦਾ ਤੇ ਉਹ ਨਾਲ ਦੀ ਨਾਲ ਹੀ ਇੱਕ ਉੱਥੇ ਲੇਕ ਜਿਹੜੀ ਸੀਗੀ ਉਹਦੇ ਵਿੱਚ ਡਿੱਗਦਾ ਤੇ ਫਿਰ ਲੇਕ ਵੀ ਉਹਦਾ ਭਾਰ ਨਹੀਂ ਚੱਲ ਪਾਉਂਦੀ ਤੇ ਜਿਹੜਾ ਪਾਣੀ ਹੈ ਉਹ ਸਾਰਾ ਨਾਲ ਦੀ ਨਾਲ ਹੀ ਸਨੋਅ ਵੀ ਤੇ ਪਾਣੀ ਵੀ ਤੇ ਸਭ ਕੁਛ ਜਿਹੜਾ ਆਪਣੇ ਨਾਲ ਮਡ ਐਂਡ ਐਵਰੀਥਿੰਗ ਲੈ ਕੇ ਥੱਲੇ ਨੂੰ ਆਉਂਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਤੇ 180 ਕਿਲੋਮੀਟਰ ਦੀ ਸਪੀਡ ਦੇ ਨਾਲ ਇਹ ਸਭ ਕੁਛ ਜਦੋਂ ਹੁੰਦਾ ਤੇ ਲੋਕਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਦਾ ਕਿਉਂ ਕਿਵੇਂ ਬੰਦਾ ਸੰਭਲ ਸਕਦਾ ਉਹ ਸੋਚਦੇ ਵੀ ਇਹ ਥੋੜਾ ਬਹੁਤਾ ਸਿਸਟਮ ਆਇਆ ਜਿੱਦਾਂ ਪਹਿਲਾਂ ਆਇਆ ਸੀ ਤੇ ਸ਼ਾਇਦ ਉਸੇ ਤਰੀਕੇ ਨਾਲ ਹੀ ਹੋਏਗਾ ਬਟ ਕਈ ਲੋਕ ਜਿੱਦਾਂ ਮੈਂ ਕੱਲ ਵੀ ਮੈਂ ਵੀ ਕਰ ਰਿਹਾ ਸੀਗਾ ਵੀ ਇਹ ਅਰਥਕੁਏਕ ਤੇ ਅਰਥਕੁਏਕ ਤੋਂ ਬਾਅਦ ਫਿਰ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਸੀ ਉਹ ਵੀ ਇਹਦੇ ਨਾਲ ਜੁੜੀਆਂ ਸੀਗੀਆਂ ਤੇ ਬਟ ਕਿਉਂਕਿ ਐਡਾ ਵੱਡਾ ਜਿਹੜਾ ਚੰਕ ਸੀਗਾ ਇੱਕ 5-7 ਜਿਹਨੂੰ ਕਹਿੰਦੇ ਜਿੱਦਾਂ ਫੁੱਟਬਾਲ ਦੇ ਗਰਾਊਂਡ ਹੁੰਦੇ ਐਡਾ ਵੱਡਾ ਆਈਸ ਦਾ ਚੰਕ ਜਾਂ ਸਨੋਅ ਦਾ ਜਿਹੜਾ ਸੀਗਾ ਉਹ ਪਿਘਲ ਕੇ ਥੱਲੇ ਨੂੰ ਡਿੱਗਿਆ ਜਦੋਂ ਡਿੱਗਦਾ ਤੇ ਫਿਰ ਨਾਲ ਦੀ ਨਾਲ ਹੀ ਬਾਕੀ ਸਭ ਕੁਛ ਵੀ ਜਿਹੜਾ ਉਹ ਧੂ ਕੇ ਲੈ ਜਾਂਦਾ ਤੇ ਵਿੱਚ ਇੰਨੇ ਲੋਕੀ ਜਿਹੜੇ ਨੇ ਉਹ ਵੀ ਵਿਚਾਰੇ ਸੰਭਲ ਨਹੀਂ ਪਾਉਂਦੇ ਇੰਟਰਨੈਸ਼ਨਲ ਲੋਕੀ ਬੜੇ ਸੀਗੇ ਜਿਹੜੇ ਉਹਦੇ ਚ ਫਸ ਗਏ ਸੋ

ਤੇ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਤੇ ਇੱਕ ਦੂਜੇ ਦੇ ਨਾਲ ਮਿਲ ਕੇ ਇਹ ਪ੍ਰੋਗਰਾਮ ਆਰੰਭ ਰਹੇ ਨੇ ਤਾਂ ਕਿ ਵੱਧ ਤੋਂ ਵੱਧ ਆਪਾਂ ਇੱਕ ਦੂਜੇ ਦੇ ਸਾਥ ਦੇ ਸਕੀਏ। ਉਹਦਾ ਨਤੀਜਾ ਇਹ ਹੋਇਆ ਸੋ ਫਾਰ ਕੈਨੇਡਾ ਜਿਹੜਾ ਉਹ ਕਾਫੀ ਵਧੀਆ ਤਰੱਕੀ ਕਰ ਰਿਹਾ ਜੀ। ਅੱਜ ਮੈਂ ਵੈਸੇ ਥੋੜੀ ਦੇਰ ਪਹਿਲਾਂ ਇੱਕ ਲਿੰਕਡਇਨ ਤੇ ਵੀ ਪੋਸਟ ਪਾਇਆ ਸੀਗਾ, ਆਈ ਬਲੀਵ ਵੀ ਫੇਸਬੁੱਕ ਤੇ ਵੀ ਪਾਇਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਬ੍ਰੇਕਿੰਗ ਰੈਕਰਡ ਕੈਨੇਡਾ ਦੀ ਜਿਹੜੀ ਤਰੱਕੀ ਹੋ ਰਹੀ ਹੈ ਤੇ ਕਾਫੀ ਉਹ ਤੇ ਆਰਟੀਕਲ ਛਪ ਰਹੇ ਨੇ ਸਾਰੇ ਮੀਡੀਆ ਦੇ ਵਿੱਚ, ਕਾਫੀ ਚਰਚਾ ਚੱਲ ਰਹੀ ਹੈ ਕਿ ਵੀ ਕੈਨੇਡਾ ਨੇ ਪਿਛਲੇ ਦੇ ਮੁਕਾਬਲੇ ਕਾਫੀ ਜ਼ਿਆਦਾ ਇੱਕ ਤੇ ਐਫ ਡੀ ਆਈ ਜਿਹਨੂੰ ਆਪਾਂ ਕਹਿੰਦੇ ਹਾਂ ਡਾਇਰੈਕਟ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਹੈ ਉਹਦੇ ਬਾਰੇ ਵੀ ਰਿਕਾਰਡ ਬ੍ਰੇਕਿੰਗ ਹੋ ਰਿਹਾ ਤੇ 96.8 ਬਿਲੀਅਨ ਡਾਲਰ 2025 ਦੇ ਵਿੱਚ ਇਹ ਬਣੀ ਹੈ ਜੀ। ਇਹ ਜਿਹੜੀ ਪਿਛਲੇ ਸਾਲ ਦੀ ਗੱਲ ਕਰੀਏ ਆਪਾਂ ਇੰਨੀ ਆਲਮੋਸਟ 100 ਬਿਲੀਅਨ ਦੇ ਲਾਗੇ ਤੁਸੀਂ ਕਹਿ ਸਕਦੇ 96.8 ਬਿਲੀਅਨ ਡਾਲਰ ਜਿਹੜੇ 2025 ਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਹੋਈ ਜਿਹੜੀ ਬਿਗੈਸਟ ਹੈ ਸੋ ਫਾਰ ਤੇ ਇਹਦਾ ਮੈਸਿਵ ਮੋਮੈਂਟਮ ਜਿਹੜਾ 2024 ਤੋਂ ਕਹਿੰਦੇ ਬਣਨਾ ਸ਼ੁਰੂ ਹੋ ਗਿਆ ਸੀ ਗਲੋਬਲ ਇਨਵੈਸਟਮੈਂਟ ਫੁੱਟਪ੍ਰਿੰਟ ਜਿਹੜੇ ਆ ਕਿ ਜਿਹਦੇ ਵਿੱਚ 65% ਜਸਟ 5 ਈਅਰਸ ਦੇ ਵਿੱਚ ਆ ਰਹੀ ਹੈ ਤੇ ਗਲੋਬਲ ਕੰਪਨੀ ਜਿਹੜੀਆਂ ਨੇ ਉਹ ਕੈਨੇਡਾ ਨੂੰ ਚੂਜ਼ ਕਰ ਰਹੀਆਂ ਕਿਉਂਕਿ ਇੱਥੋਂ ਦਾ ਅਨਮੈਚ ਜੋਬ ਕ੍ਰੀਏਸ਼ਨ ਦਾ ਸਿਸਟਮ ਹੈ ਜਿਹਦੇ ਵਿੱਚ ਫੋਰਨ ਇਨਵੈਸਟਮੈਂਟ ਅਕਾਊਂਟ ਕਰਦੀ ਹੈ ਆਲਮੋਸਟ 13% ਕੈਨੇਡੀਅਨ ਜੋਬਸ ਦੇ ਦੀ ਜਦੋਂ ਆਪਾਂ ਟੋਟਲ ਗੱਲਬਾਤ ਕਰਦੇ ਹਾਂ। ਗਲੋਬਲ ਮਾਰਕੀਟ ਐਕਸੈਸ ਦੀ ਗੱਲ ਕਰੀਏ ਪ੍ਰੀਫਰੈਂਸ਼ੀਅਲ ਟ੍ਰੇਡ ਐਕਸੈਸ ਜਿਹੜਾ ਹੈ ਉਹ 51 ਮਾਰਕੀਟ ਦੇ ਵਿੱਚ ਫੈਲਿਆ ਤੇ 1.5 ਬਿਲੀਅਨ ਕੰਜ਼ਿਊਮਰ ਜਿਹੜੇ ਨੇ ਉਹ ਆਏ ਨੇ, ਮਤਲਬ 1.5 ਬਿਲੀਅਨ 1500 ਮਿਲੀਅਨ ਕੰਜ਼ਿਊਮਰ ਜਿਹੜੇ ਨੇ ਉਹ ਗਲੋਬਲ ਐਕਸੈਸ ਦੇ ਵਿੱਚ ਹੁਣ ਆ ਗਏ ਨੇ ਕ੍ਰੈਡਿਟ ਵਾਸਤੇ ਕਿਉਂਕਿ ਜਿੰਨੀਆਂ ਡੀਲਸ ਜਿਹੜੀਆਂ ਨੇ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਉਹ ਸਾਰੀਆਂ ਜਿਹੜੀਆਂ ਇਹਨਾਂ ਦੇ ਨਾਲ ਜੁੜਦੀਆਂ ਜਾ ਰਹੀਆਂ। ਇਕਨੋਮਿਕ ਸਟੇਬਿਲਿਟੀ ਜਿਹੜੀ ਹੈ ਉਹ ਮੰਨਿਆ ਜਾ ਰਿਹਾ ਵੀ ਇੱਕ ਸਟਰੋਂਗ ਰਿਜ਼ੀਲੀਅੰਟ ਬਿਜ਼ਨਸ ਇਨਵਾਇਰਮੈਂਟ ਬਣਿਆ ਤੇ ਲੌਂਗ ਟਰਮ ਗਰੋਥ ਜਿਹੜੀ ਉਹਦੇ 'ਚ ਨਜ਼ਰ ਆਏਗੀ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਜਿਹੜੇ ਬਣੇ ਨੇ ਨੈਸ਼ਨਲ ਪ੍ਰੋਜੈਕਟ ਵੀ ਕਾਫੀ ਬਣੇ ਜਾ ਰਹੇ ਨੇ। ਜਿਹੜੀਆਂ ਚੀਜ਼ਾਂ ਹਿਲਦੀਆਂ ਨਜ਼ਰ ਨਹੀਂ ਸੀ ਆਉਂਦੀਆਂ, ਚਾਹੇ ਅਲਬਰਟਾ ਦੇ ਵਿੱਚ ਪਾਈਪਲਾਈਨ ਦੀ ਗੱਲ ਕੀਤੀ ਹੋਵੇ ਜਾਂ ਕਾਰਬਨ ਦੀ ਗੱਲ ਕਰਦੇ ਹਾਂ ਜਾਂ ਹੋਰ ਜਿਹੜੀਆਂ ਚੀਜ਼ਾਂ ਰੋਕਦੀਆਂ ਸੀਗੀਆਂ ਇਕੋਨਮੀ ਨੂੰ ਗਰੋ ਹੋਣ ਤੋਂ ਤੇ ਉਹਨਾਂ ਦੇ ਉੱਤੇ ਵੀ ਖੁੱਲ੍ਹ ਕੇ ਚਰਚਾ ਹੋ ਰਹੀ ਹੈ ਤੇ ਕਾਫੀ ਚੀਜ਼ਾਂ ਜਿਹੜੀਆਂ ਨੇ ਮਾਰਕਾਰਨੀ ਹੋਣਾ ਨੇ ਪ੍ਰਾਈਮ ਮਿਨਿਸਟਰ ਨੇ ਉਹ ਪਿੱਛੇ ਲੈ ਲਈਆਂ। ਜਿੱਥੇ ਜਿੱਥੇ ਦੁਨੀਆਂ ਦੇ ਵਿੱਚ ਰਿਲੇਸ਼ਨਸ਼ਿਪ ਖਰਾਬ ਸੀਗੇ ਚਾਹੇ ਉਹ ਚਾਈਨਾ ਹੋਵੇ, ਇੰਡੀਆ ਹੋਵੇ ਤੇ ਜਾਂ ਹੋਰ ਕਈ ਕੰਟਰੀ ਦੇ ਵਿੱਚ, ਉਹਨਾਂ ਦੇ ਨਾਲ ਵਧੀਆ ਬਾਇਲੇਟਰਲ ਟ੍ਰੇਡ ਜਿਹੜੀਆਂ ਸਾਈਨ ਅਪ ਕਰ ਲਈਆਂ, ਡੀਲ ਸਾਈਨ ਅਪ ਕਰ ਲਈਆਂ, ਜੋ ਉਹਨਾਂ ਦੀ ਰਿਕੁਆਇਰਮੈਂਟ ਸੀ ਉਹ ਫੁਲਫਿਲ ਕੀਤੀਆਂ। ਆਲਰੇਡੀ ਜਿਹੜੀਆਂ ਬਿਲੀਅਨਸ ਆਫ ਡਾਲਰ ਜਿਹੜਾ ਬਿਜ਼ਨਸ ਜਿਹੜਾ ਇੱਕ ਦੂਜੇ ਦੇ ਨਾਲ ਹੋਣਾ ਸ਼ੁਰੂ ਹੋ ਗਿਆ। ਕਾਫੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੰਮ ਜਿਹੜਾ ਵੱਧਦਾ ਨਜ਼ਰ ਆ ਰਿਹਾ। ਸੋ ਗਰੋਥ ਜਦੋਂ ਨਜ਼ਰ ਆਉਂਦੀ ਹੈ ਤੇ ਫਿਰ ਆਪਣੇ ਆਪ ਹੀ ਲੋਕੀ ਜਿਹੜੇ ਨੇ ਉੱਥੇ ਆਉਣਾ ਸ਼ੁਰੂ ਹੋ ਜਾਂਦੇ ਨੇ। ਇਸੇ ਸਿਲਸਿਲੇ ਚ ਥੋੜਾ ਜਿਹਾ ਮੈਂ ਵੀ ਦੱਸਦਾ ਵੀ ਆਪਾਂ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਕਰਵਾਉਂਦੇ ਆ ਰਹੇ ਹਾਂ ਤੇ ਜਾਂ ਉਹਨੂੰ ਕੈਨੇਡੀਅਨ ਇੰਟਰਨੈਸ਼ਨਲ ਐਗਜੀਬਿਸ਼ਨ ਵੀ ਕਹਿੰਦੇ ਹਾਂ ਕਿਉਂਕਿ ਉਹਦੇ ਸਾਡੇ ਪਾਕਿਸਤਾਨ ਤੋਂ ਜਾਂ ਬਾਕੀ ਕੰਟਰੀਜ਼ ਤੋਂ ਵੀ ਦੋਸਤ ਜਿਹੜੇ ਨੇ ਸ਼ਾਮਿਲ ਹੁੰਦੇ ਆ। ਸੋ ਇਹ ਬਿਜ਼ਨਸ ਐਕਸਪੋ ਜਿਹੜਾ ਹੈ ਬੇਸਿਕਲੀ ਐਕਸਪੋ ਦੇ ਨਾਲ ਨਾਲ ਬਿਜ਼ਨਸ ਐਕਸਚੇਂਜ ਵੀ ਹੋਏਗਾ ਜਿਹਦੇ 'ਚ ਤੁਸੀਂ ਇੱਕ ਦੂਜੇ ਨਾਲ ਹੱਥ ਮਿਲਾਓਗੇ ਤੇ ਆਪਣੇ ਬਿਜ਼ਨਸ ਨੂੰ ਅੱਗੇ ਵਧਾਓਗੇ। ਬਾਹਰੋਂ ਇਨਵੈਸਟਰਸ ਵੀ ਆਉਣਗੇ, ਬਿਜ਼ਨਸ ਓਨਰ ਵੀ ਆਉਣਗੇ ਤੇ ਮੈਨੂਫੈਕਚਰਰ ਟ੍ਰੇਡਰਸ ਕਈ ਤਰ੍ਹਾਂ ਦੀਆਂ ਅਲੱਗ ਅਲੱਗ ਕੈਟੇਗਰੀਜ਼ ਦੇ ਵਿੱਚ ਲੋਕਾਂ ਨੇ ਜਿਹੜਾ ਉਹ ਮੈਨੂੰ ਆਲਰੇਡੀ ਆਉਣ ਦੀ ਆਪਣੀ ਇੱਛਾ ਜਤਾਈ ਹੈ ਤੇ ਤਿਆਰੀ ਕਰ ਰਹੇ ਨੇ ਵੀ ਇੱਥੇ ਕੈਲਗਰੀ ਦੇ ਵਿੱਚ ਆਈਏ ਤੇ ਆਪਾਂ ਇੱਥੇ ਆ ਕੇ ਗੱਲਬਾਤ ਕਰੀਏ। ਸੋ ਇਹ ਬਹੁਤ ਵਧੀਆ ਮੌਕਾ ਹੈ ਬਿਜ਼ਨਸ ਤੇ ਨੈਟਵਰਕਿੰਗ ਕਰਨ ਵਾਸਤੇ। 2 ਤੋਂ 4 ਅਕਤੂਬਰ ਨੂੰ ਕੈਲਗਰੀ ਦੇ ਵਿੱਚ ਹੀ ਹੋਏਗਾ ਤੇ 5 ਤੋਂ 7 ਤਰੀਕ ਨੂੰ ਜਿਹੜਾ ਉਹ ਇਰਦ ਗਿਰਦ ਇਹਨਾਂ ਨੂੰ ਘੁਮਾਇਆ ਜਾਏਗਾ ਛੋਟੇ ਸ਼ਹਿਰਾਂ ਚ ਬਿਜ਼ਨਸ ਚੈਂਬਰਸ ਤੇ ਹੋਰ ਜਿੱਥੇ ਜਿੱਥੇ ਬਿਜ਼ਨਸ ਅਪਰਚੁਨਿਟੀ। ਤੁਹਾਨੂੰ ਪਤਾ ਵੀ ਅਲਬਰਟਾ ਦੇ ਅੰਦਰ ਵੀ ਐਂਟਰਪ੍ਰੀਨਰਸ਼ਿਪ ਸਟ੍ਰੀਮ ਪ੍ਰੋਗਰਾਮ ਹੈ ਜਿਹਦੇ ਵਿੱਚ ਇਹ ਲੋਕੀ ਆ ਕੇ ਤੇ ਬਾਹਰ ਆਪਣੀਆਂ ਬਿਜ਼ਨਸ ਅਪਰਚੁਨਿਟੀਜ਼ ਵੀ ਫਾਇੰਡ ਆਊਟ ਕਰ ਸਕਦੇ ਨੇ ਕਿਉਂਕਿ ਉਹਦੇ ਨਾਲ ਪੀ ਆਰ ਵੀ ਮਿਲਦੀ ਹੈ ਤੇ ਜਿਹੜੇ ਲੋਕੀ ਨਹੀਂ ਆਪਣੇ ਆਪਣੇ ਕੰਟਰੀਆਂ ਚ ਵਧੀਆ ਮਹਿਸੂਸ ਕਰ ਰਹੇ ਤੇ ਉੱਥੇ ਪਹੁੰਚ ਕੇ ਇਹ ਸਭ ਕੁਛ ਜਿਹੜਾ ਕਰ ਸਕਦੇ ਨੇ। ਸੋ ਇਹਨਾਂ ਵਾਸਤੇ ਇੱਕ ਮੌਕਾ ਹੈ ਜੇ ਗਰੋਇੰਗ ਵਧੀਆ ਇਨਵਾਇਰਮੈਂਟ ਬਣਿਆ ਤੇ ਵਾਈ ਨੋਟ ਇੱਥੇ ਆ ਕੇ ਤੇ ਕਰੋ। ਚਾਹੇ ਉਹ ਐਡਵਾਂਸ ਮੈਨੂਫੈਕਚਰਿੰਗ ਤੇ ਟੈਕਨੋਲੋਜੀ ਦੀਆਂ ਚੀਜ਼ਾਂ ਗੱਲ ਕਰੀਏ ਆਪਾਂ, ਕਲੀਨ ਐਨਰਜੀ, ਕ੍ਰਿਟੀਕਲ ਮਿਨਰਲਸ ਦਾ ਬਹੁਤ ਬਿਜ਼ਨਸ ਹੈ, ਐਗਰੀ ਬਿਜ਼ਨਸ ਤੇ ਫੂਡ ਪ੍ਰੋਸੈਸਿੰਗ, AI ਤੇ ਡਿਜੀਟਲ ਟੈਕਨੋਲੋਜੀ ਜਿਹਦੇ ਚ ਇਨੋਵੇਸ਼ਨ, ਸੁਪਰ ਕਲਸਟਰ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਨਜ਼ਰ ਆ ਰਹੀਆਂ ਨੇ। ਰਿਟੇਲ, ਫਰੈਂਚਾਈਜ਼, ਐਕਸਪੋਰਟ ਓਰੀਐਂਟਡ ਸਮਾਲ ਮੀਡੀਅਮ ਐਂਟਰਪ੍ਰਾਈਜ਼ ਜਿਹੜੀਆਂ ਨੇ ਉਹਦੇ ਚ ਇਨਵੋਲਵ ਹੋ ਰਹੀਆਂ। ਸਟਾਰਟਅਪ ਤੇ ਇਨੋਵੇਸ਼ਨ ਪਾਰਟਨਰਸ਼ਿਪਸ ਵੀ ਹੋਣਗੀਆਂ ਜਿਹਦੇ ਚ ਤੁਸੀਂ ਕੋਈ ਬਾਹਰੋਂ ਆਉਣਾ ਚਾਹੁੰਦਾ ਜਾਂ ਇੱਥੇ ਕੋਈ ਬਿਜ਼ਨਸ ਰਨ ਕਰਨਾ ਚਾਹੁੰਦਾ, ਤੁਸੀਂ ਵੀ ਵੈਸੇ ਜਿਹੜੇ ਮੇਰੇ ਦੋਸਤ ਹੁੰਦੇ ਹੋ ਕਦੀ ਕਿਸੇ ਤਰ੍ਹਾਂ ਦੀ ਕੋਈ ਹੈਲਪ ਦੀ ਲੋੜ ਹੋਵੇ, ਬਿਜ਼ਨਸ ਦੇ ਰਿਲੇਟਡ ਇਨਫੋਰਮੇਸ਼ਨ ਲੈਣੀ ਹੈ ਤੇ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। ਜਿਹੜੇ ਜਿਹੜੇ ਬਿਜ਼ਨਸ ਦੇ ਵਿੱਚ ਆਪਣੇ ਦੋਸਤ ਕੋਈ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਮੈਂ ਤੁਹਾਨੂੰ ਕਨੈਕਟ ਕਰਵਾ ਸਕਦਾ।

0: ਤਾਂ ਕਿ ਰਾਈਟ ਨੂੰ ਸਾਨੂੰ ਲੋੜ ਹੈ ਆਪਣੇ ਬਿਜ਼ਨਸ ਨੂੰ ਆਪਣੇ ਆਪ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਟਾਈਮ ਦੇ ਉੱਤੇ ਹਮਲਾ ਮਾਰਨ ਦੀ ਤੇ ਟੂਰਿਜ਼ਮ ਵੀ ਕਾਫੀ ਵਧੀਆ ਚੱਲ ਰਿਹਾ ਜੁਆਇੰਟ ਵੈਂਚਰਸ ਹੋਣਗੇ ਉਸ ਟਾਈਮ ਦੇ ਉੱਤੇ ਜਿਹੜੇ ਜਿਹੜੇ ਲੋਕੀ ਇੰਡੀਆ ਤੋਂ ਆਉਣਗੇ ਉਹਨਾਂ ਦੇ ਨਾਲ ਬੀ ਟੂ ਬੀ ਤੇ ਬੀ ਟੂ ਜੀ ਜਿੱਦਾਂ ਮੈਂ ਕਿਹਾ ਸੀਗਾ ਜਿੱਥੇ ਜਿੱਥੇ ਗਵਰਨਮੈਂਟ ਦੀਆਂ ਇਨਵੈਸਟਮੈਂਟਸ ਖੁੱਲੀਆਂ ਨੇ ਉੱਥੇ ਵੀ ਬਾਹਰੋਂ ਆ ਕੇ ਲੋਕੀ ਜਿਹੜੇ ਨੇ ਉਹ ਇਨਵੈਸਟਮੈਂਟ ਕਰ ਸਕਦੇ ਨੇ ਸੋ ਬੀ ਟੂ ਬੀ ਐਂਡ ਬੀ ਟੂ ਜੀ ਵਰਗੀਆਂ ਉਪਲਬਧੀਆਂ ਹੋਣਗੀਆਂ ਤੇ ਬਾਹਰੋਂ ਵੀ ਜਿਹੜੇ ਗਵਰਨਮੈਂਟ ਏਜੰਸੀਆਂ ਆਉਣਗੀਆਂ ਉਹ ਵੀ ਕੈਨੇਡੀਅਨ ਬਿਜ਼ਨੈਸਿਸ ਦੇ ਨਾਲ ਜਿਹੜੀ ਉਹ ਡੀਲ ਕਰ ਸਕਦੇ ਨੇ ਸੋ ਫਾਰ ਸਭ ਠੀਕ ਠਾਕ ਲੱਗ ਰਿਹਾ ਜੀ ਅਕਤੂਬਰ 2 ਵਾਲੇ ਦਿਨ ਜਿਹੜਾ ਉਹ ਸੈਰੇਮਨੀ ਦੇ ਨਾਲ ਨਾਲ ਇੱਕ ਇੰਡੀਆ ਤੇ ਕੈਨੇਡਾ ਦੇ ਇਕਨੋਮਿਕ ਆਊਟਲੁੱਕ ਦੇ ਉੱਤੇ ਨਜ਼ਰ ਮਾਰੀ ਜਾਏਗੀ ਜਿੱਥੇ ਇੰਡੀਆ ਦੀ ਵੀ ਗੱਲ ਕਰਾਂਗੇ ਇੰਡੀਆ ਵੀ ਐਕਸਪੈਂਡ ਕਰ ਰਿਹਾ ਬਾਹਰ ਸਭ ਜਗ੍ਹਾ ਤੇ ਬਟ ਨਾਲ ਦੀ ਨਾਲ ਹੀ ਕੈਨੇਡਾ ਨੇ ਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੱਤਾ ਵੀ ਕਿੰਨਾ ਵਧੀਆ ਚੱਲ ਰਿਹਾ ਇੱਥੇ ਮਾਹੌਲ ਆਲਰੇਡੀ ਮਾਰਕੀਟ ਐਂਟਰੀ ਤੇ ਇਨਵੈਸਟਮੈਂਟ ਪ੍ਰੈਜੈਂਟੇਸ਼ਨ ਜਿਹੜੀਆਂ ਨੇ ਉਹ ਵੀ ਸ਼ੇਅਰ ਕੀਤੀਆਂ ਜਾਣਗੀਆਂ ਗਵਰਨਮੈਂਟ ਤੇ ਇੰਸਟੀਟਿਊਸ਼ਨਲ ਰਾਊਂਡ ਟੇਬਲਸ ਹੋਣਗੀਆਂ VIP ਨੈਟਵਰਕਿੰਗ ਸੈਸ਼ਨ ਜਿਹੜੀ ਹੈ ਉਹ ਵੀ ਉਸ ਦਿਨ ਹੋਏਗੀ ਫਰਾਈਡੇ ਵਾਲੇ ਦਿਨ 3 ਤਰੀਕ ਨੂੰ ਬਿਜ਼ਨਸ ਐਕਸਪੋ ਤੇ ਸਟ੍ਰੈਟੇਜਿਕ ਮੀਟਿੰਗਸ ਹੋਣਗੀਆਂ ਜਿਹਦੇ ਚ ਬਿਜ਼ਨਸ ਐਕਸੀਬਿਸ਼ਨ ਫਲੋਰ ਓਪਨ ਕੀਤੇ ਜਾਣਗੇ ਮੀਟਿੰਗ ਜਿਹੜੀਆਂ ਪਹਿਲਾਂ ਅਰੇਂਜ ਕੀਤੀਆਂ ਗਈਆਂ ਉਹਦੇ ਨਾਲ ਇੱਕ ਦੂਜੇ ਦੀ ਗੱਲਬਾਤ ਕੀਤੀ ਜਾਏਗੀ ਤੇ ਸੈਕਟਰ ਫੋਕਸਡ ਪੈਨਲ ਡਿਸਕਸ਼ਨ ਜਿਹੜੀਆਂ ਨੇ ਉਹ ਵੀ ਉਸ ਦਿਨ ਕੀਤੀਆਂ ਜਾਣਗੀਆਂ ਈਵਨਿੰਗ ਦੇ ਵਿੱਚ ਫਿਰ ਕਲਚਰ ਤੇ ਬਿਜ਼ਨਸ ਗਾਲਾ ਜਿਹੜਾ ਕਰਵਾਇਆ ਜਾਏਗਾ ਸੋ ਇਹ ਕਾਫੀ ਬਿਜ਼ੀ ਡੇ ਹੋਏਗਾ ਸੰਡੇ ਨੂੰ ਜਿਹੜਾ ਉਹ ਕਾਰਪੋਰੇਟ ਤੇ ਇੰਡਸਟਰੀਅਲ ਸਾਈਡ ਵਿਜ਼ਿਟਸ ਤੇ ਹੋਰ ਇੱਧਰਲੇ ਪਾਸੇ ਜਿਹੜੀਆਂ ਚੀਜ਼ਾਂ ਨੇ ਉਹ ਲੋਕਾਂ ਦੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਮੀਟਿੰਗ ਲੋਕਲ ਚੈਂਬਰਸ ਜਾਂ ਜਿਹੜੀ ਜਿਹੜੀਆਂ ਐਕਟੀਵਿਟੀਜ਼ ਨੇ ਕਿਉਂਕਿ ਇਹ 4 ਤਰੀਕ ਤੋਂ ਬਾਅਦ ਫਿਰ ਅਗਲੇ 3 ਦਿਨ ਵੀ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਜਿਹੜੇ ਸਾਡੇ ਦੋਸਤ ਬਾਹਰੋਂ ਆਉਣਗੇ ਜਿੱਦਾਂ ਜਿੱਦਾਂ ਰਿਕਮੈਂਡ ਕਰਨਗੇ ਉਸੇ ਤਰੀਕੇ ਨਾਲ ਉਹਨਾਂ ਨੂੰ ਆਪਾਂ ਲੈ ਕੇ ਤੇ ਸਭ ਜਗ੍ਹਾ ਤੇ ਘੁਮਾ ਦਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰਾਵਾਂਗੇ ਸੋ ਇਹ CIA ਐਕਸਪੋ ਦੀ ਵੀ ਮੈਂ ਗੱਲਬਾਤ ਵੈਸੇ ਨਾਲ ਹੀ ਕਰਤੀ ਹੈ ਕਿਉਂਕਿ ਪ੍ਰੋਗਰਾਮ ਦੇ ਬਾਰੇ ਗੱਲਬਾਤ ਚੱਲ ਹੀ ਰਹੀ ਸੀਗੀ ਵੀ ਟਰੰਪ ਜਿਹੜਾ ਆਪਣੇ ਲੈਵਲ ਦੇ ਉੱਤੇ ਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਬਟ ਜਿਹੜੇ ਸਾਡੇ ਲੋਕਲ ਬਿਜ਼ਨੈਸਿਸ ਨੇ ਐਕਸਕਿਊਜ਼ ਮੀ ਉਹਨਾਂ ਵੱਲੋਂ ਵੀ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਵੀ ਵੱਧ ਤੋਂ ਵੱਧ ਇਹ ਕੰਮ ਕੀਤੇ ਜਾਣ ਇਸੇ ਪ੍ਰੋਗਰਾਮ ਚ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਨਾ ਜੀ ਮੈਨੂੰ ਲੱਗਦਾ ਵੀ ਇੱਕ ਹੋਰ ਤੁਹਾਡੇ ਨਾਲ ਸ਼ੇਅਰ ਕਰਦੀ ਹੈ ਪੰਜਾਬ ਵਾਲੇ ਪਾਸੇ ਚੱਲਦੇ ਹਾਂ ਰੱਖੜ ਪੁੰਨਿਆ ਦੇ ਮੌਕੇ ਦੇ ਉੱਤੇ ਕਿੰਨੇ ਕੀ ਕੁਛ ਬੋਲਿਆ ਕਿਸ ਤਰ੍ਹਾਂ ਦੀਆਂ ਗੱਲਾਂ ਆਈਆਂ ਥੋੜੀ ਜਿਹੀ ਗੱਲਬਾਤ ਇਹ ਵੀ ਸੁਣਦੇ ਹਾਂ ਤੇ ਫਿਰ ਇਸ ਤੋਂ ਬਾਅਦ ਵਾਪਸ ਮਿਲ ਜਾਂਦੇ
1: ਅੱਜ ਵੀ ਇੱਥੇ ਰੈਲੀਆਂ ਕਰਨ ਆਏ ਨੇ ਜਿਨ੍ਹਾਂ ਨੇ ਧਰਮ ਤੇ ਕਬਜ਼ਾ ਕੀਤਾ ਹੋਇਆ ਯਾਰ ਵੋਟਾਂ ਲੈਣੀਆਂ ਸੀ ਕਹਿੰਦਾ ਮੈਂ ਕਿਸਾਨ ਦਾ ਪੁੱਤ ਹੈ ਸਭ ਤੋਂ ਪਹਿਲਾਂ ਇਹਨੇ ਕਿਸਾਨ ਕੁੱਟੇ ਹੈ
2: ਬਾਲ ਕੱਟੇ ਸੀ ਹੁਣ ਸਿੱਖੀ ਆ ਗਈ ਇਸ ਕਰਕੇ ਪਛਾਣੀਏ
3: ਅੰਮ੍ਰਿਤਪਾਲ ਦੀ ਕਰਦਾਰ ਕੁਸ਼ੀ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ ਜੇ ਕਾਂਗਰਸੀ ਆ ਇਹ ਜੀ ਫਲਾਣੇ ਆ
4: ਕਿਸਾਨੋਂ ਕੀ ਸੇਵਾ ਮੇਰੇ ਲਈ ਭਗਵਾਨ ਕੀ ਪੂਜਾ ਹੈ ਭਗਵਾਨ ਕੀ ਪੂਜਾ ਹੈ
5: ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੱਖੜ ਪੁੰਨਿਆ ਮੌਕੇ ਸਿਆਸੀ ਸਟੇਜਾਂ ਲਗਾਈਆਂ ਗਈਆਂ ਇਸ ਦੌਰਾਨ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਤੇ ਹਮਲੇ ਕੀਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਬਾਬਾ ਬਕਾਲਾ ਵਿਚ ਸਿਆਸੀ ਰੈਲੀਆਂ ਦੌਰਾਨ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਕਾਂਗਰਸ ਵੱਲੋਂ ਸਟੇਜਾਂ ਲਗਾਈਆਂ ਗਈਆਂ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਤੇ ਜੰਮ ਕੇ ਨਿਸ਼ਾਨੇ ਸਾਧੇ
1: ਅੱਜ ਵੀ ਇੱਥੇ ਰੈਲੀਆਂ ਕਰਨ ਆਏ ਨੇ ਜਿਨ੍ਹਾਂ ਨੇ ਧਰਮ ਤੇ ਕਬਜ਼ਾ ਕੀਤਾ ਹੋਇਆ ਅੱਜ ਵੀ ਉਹ ਧਰਮ ਦੀ ਆੜ ਲੈ ਕੇ ਆਪਣੇ ਨਿੱਜੀ ਮਫਾਦ ਪੂਰੇ ਕਰ ਰਹੇ ਨੇ 25 ਸਾਲ ਰਾਜ ਕਰਾਂਗੇ ਕਹਿਣ ਵਾਲਿਆਂ ਕੋਲ 25 ਬੰਦੇ ਨਹੀਂ ਰਹੇ ਕਾਂਗਰਸ ਵਾਲੇ ਉਹਨਾਂ ਦੀਆਂ ਅੱਜ 2 ਸਟੇਜਾਂ ਲੱਗਦੀਆਂ ਰਹਿ ਗਈਆਂ ਕਹਿੰਦੇ ਜਦੋਂ ਪ੍ਰਧਾਨ ਨਾ ਆਵੇ ਸਾਡਾ ਨਹੀਂ ਸਟੇਜਾਂ 2 ਲੱਗਣਗੀਆਂ 70,840 ਦਾ ਅੰਕੜਾ ਹੋ ਗਿਆ 70,840 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ
5: ਇਸ ਮੌਕੇ ਬੀਜੇਪੀ ਵੱਲੋਂ ਰੱਖੀ ਗਈ ਰੈਲੀ ਵਿਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੀ ਬੀਜੇਪੀ ਦੀ ਸਾਰੀ ਲੀਡਰਸ਼ਿਪ ਮੌਜੂਦ ਰਹੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੋਦੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਵਿਚ ਫੈਸਲੇ ਲੈਂਦੀ ਹੈ
4: ਕਿਸੀ ਮੰਤਰੀ ਦੇ ਰੂਪ ਮੈਂ ਹਮੇਸ਼ਾ ਇਹ ਮੰਨਦਾ ਹਾਂ ਕਿ ਕਿਸਾਨੋਂ ਕੀ ਸੇਵਾ ਮੇਰੇ ਲਈ ਭਗਵਾਨ ਕੀ ਪੂਜਾ ਹੈ USA ਸੇ ਕੋਈ ਸਮਝੌਤਾ ਆਜ ਤੱਕ ਹੋਇਆ ਹੀ ਨਹੀਂ ਹੈ ਕੇਵਲ ਬਾਤ ਚਲੀ ਹੈ ਲੇਕਿਨ ਉਸ ਪੇ ਵੀ ਕੁਛ ਲੋਕ ਸ਼ੋਰ ਮਚਾ ਰਹੇ ਹੈ ਮੈਂ ਆਜ ਮੈਂ ਪੂਰੀ ਜ਼ਿੰਮੇਦਾਰੀ ਕੇ ਸਾਥ ਭਾਰਤ ਕਾ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪ ਸੇ ਇਹ ਕਹਿ ਰਹਾ ਹੈ ਅਮੇਰਿਕਾ ਹੋ ਜਾਂ ਦੁਨੀਆ ਕਾ ਔਰ ਕੋਈ ਦੇਸ਼ ਹੋ ਕਿਸਾਨ ਭਾਈਓ ਹਰ ਸਮਝੌਤਾ ਤੁਹਾਰੇ ਹਿੱਤੋਂ ਕੋ ਧਿਆਨ ਮੇਂ ਰੱਖਤੇ ਹੋਏ ਹੋਗਾ ਆਪਕੇ ਹਿੱਤੋਂ ਕੇ ਖਿਲਾਫ ਕੋਈ ਸਮਝੌਤਾ ਕਭੀ ਨਹੀਂ ਹੋ ਸਕਤਾ

0: ਉਧਰ ਕਾਂਗਰਸ ਵੱਲੋਂ ਵੀ ਸਿਆਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਹੀਂ ਪਹੁੰਚੇ, ਪਰ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ।
1: ਜਦ ਵੋਟਾਂ ਲੈਣੀਆਂ ਸੀ ਕਹਿੰਦਾ ਮੈਂ ਕਿਸਾਨ ਦਾ ਪੁੱਤ ਹੈ, ਸਭ ਤੋਂ ਪਹਿਲਾਂ ਇਹਨੇ ਕਿਸਾਨ ਕੁੱਟੇ ਹੈ। ਅੱਜ ਤੱਕ ਕਿਸਾਨਾਂ ਦੀਆਂ ਟਰਾਲੀਆਂ ਨਹੀਂ ਲੱਭਦੀਆਂ ਕਿੱਥੇ ਗਈਆਂ। ਫਿਰ ਕਹਿੰਦਾ ਜੀ ਮੈਂ ਮਾਸਟਰ ਦਾ ਮੁੰਡਾ ਹੈ, ਆ ਹੁਣ ਮਾਸਟਰਾਂ ਨੂੰ ਧੂ ਧੂ ਕੇ ਕੁੱਟ ਰਿਹਾ। ਆਹ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਮੈਂ ਕੱਟੜ ਇਮਾਨਦਾਰ ਹੈ, ਉਹ ਭਾਈ ਕਿੱਥੇ ਗਈ ਤੇਰੀ ਕੱਟੜ ਇਮਾਨਦਾਰੀ? ਤੇਰੇ ਘਰ ਤਾਂ ਕਰਪਸ਼ਨ ਦਾ ਅੱਡਾ ਬਣਿਆ ਹੋਇਆ। ਇਹਨਾਂ ਨੇ ਅੱਜ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ। ਬਿਜਲੀ ਦੇ ਬਿੱਲ ਫੇਰ ਨਹੀਂ ਆ ਰਹੇ, ਕਰਮਚਾਰੀ ਥਾਂ ਥਾਂ ਰੋਂਦੇ ਫਿਰਦੇ ਹੈ।
0: ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਅਤੇ ਉਹਨਾਂ ਦੇ ਪਰਿਵਾਰ ਤੇ ਸਿਆਸੀ ਹਮਲੇ ਕੀਤੇ।
2: ਆ ਜਿਹੜੀਆਂ ਤਾਕਤਾਂ ਆਪਣੇ ਆਪ ਨੂੰ ਪੰਜਾਬ ਦੇ ਵਾਰਸ ਕਹਿੰਦੇ ਆ, ਸੰਤਾਂ ਦੀ ਫੋਟੋ ਨਾਲ ਲਾਈ, ਇਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਾਹਿਬ ਦੀ ਫੋਟੋ ਲਾਈ ਹੈ ਤੇ ਜਿਹੜੇ ਉਹਨਾਂ ਦਾ ਮੁਖੀ ਹੈ ਉਹਨੂੰ ਦਿਖਾ ਰਹੇ ਹੈ ਕਿ ਉਹ ਉਹਨਾਂ ਦੀ ਨਕਲ ਕਰ ਰਿਹਾ। ਨਕਲ ਕਿਸੇ ਦੀ ਨਹੀਂ ਹੁੰਦੀ, ਸੰਤਾਂ ਵਰਗਾ ਬਣਨਾ ਇੰਨਾ ਸੌਖਾ ਨਹੀਂ। ਤੁਸੀਂ ਜੇ ਪੁਲਿਸ ਆ ਗਈ ਤਾਂ ਭੱਜ ਗਏ। ਸੰਤਾਂ ਦੀ ਸੋਚ ਨਹੀਂ ਸੀ, ਉਹ ਆਪਣੀ ਜਾਨ ਵੀ ਦੇ ਗਏ ਸੀ, ਕਿਤੇ ਪਿੱਛੇ ਨਹੀਂ ਹਟੇ। ਬਾਲ ਕੱਟੇ ਸੀ, ਹੁਣ ਸਿੱਖੀ ਆ ਗਈ। ਇਸ ਕਰਕੇ ਪਛਾਣੀਏ, ਬੰਦੀ ਸਿੱਖਾਂ ਦੀ ਗੱਲ ਕਰਦੇ ਐ, ਅਸਲੀ ਗੱਲ ਹੈ ਬੰਦੀ ਸਿੱਖਾਂ ਨੂੰ ਛੁਡਾਉਣ ਵਾਸਤੇ ਨਹੀਂ ਖੜੇ ਹੋਏ, ਆਪਣੇ ਇਸ ਮੁਖੀ ਨੂੰ ਛੁਡਾਉਣ ਵਾਸਤੇ ਬੰਦੀ ਸਿੱਖਾਂ ਦੀ ਇਕੱਲੀ ਫੋਟੋ ਲਾਈ ਹੈ।
0: ਉਧਰ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਰੱਖੀ ਗਈ ਪੰਥਕ ਕਾਨਫਰੰਸ ਵਿਚ ਬੋਲਦਿਆਂ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਖੁਸ਼ੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੁਝ ਐਲਾਨ ਵੀ ਕੀਤੇ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਇਹ ਸਾਰੇ ਕੰਮ ਕੀਤੇ ਜਾਣਗੇ।
3: ਅੱਜ ਸਾਡੇ ਪਰਿਵਾਰ ਤੇ ਅੰਮ੍ਰਿਤਪਾਲ ਦੀ ਕਿਰਦਾਰ ਖੁਸ਼ੀ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ। ਜੀ ਇਹ ਕਾਂਗਰਸੀ ਆ, ਇਹ ਜੀ ਫਲਾਨੇ ਆ। 2013-14 ਦੀ ਜਿਹੜੀ ਚੋਣ ਹੋਈ ਉਹਦੇ ਚ ਅੰਮ੍ਰਿਤਪਾਲ ਦਾ ਚਾਚਾ ਅਕਾਲੀ ਦਲ ਵੱਲੋਂ ਸਰਪੰਚ ਬਣਿਆ। ਉਹ ਇਸ ਹਲਕੇ ਦੇ ਮਨਦੀਪ ਸਿੰਘ ਮੰਨਾ ਉਸ ਟਾਈਮ ਦੇ MLA, ਉਹਨਾਂ ਕੋਲ ਪੁੱਛਿਆ ਜਾ ਸਕਦਾ। ਠੀਕ ਹੈ ਕਿ 2015 ਜਦੋਂ ਗੁਰੂ ਸਾਹਿਬ ਦੀਆਂ ਬੇਦਬੀਆਂ ਹੋ ਗਈਆਂ ਤੇ ਉਦੋਂ ਜਿਹੜਾ ਵੀ ਕੋਈ ਸਿਰਦ ਗੁਰੂ ਸਾਹਿਬ ਨੂੰ ਮੰਨਣ ਵਾਲਾ ਇਨਸਾਨ ਸੀ, ਗੁਰੂ ਦਾ ਸਿੱਖ ਸੀ, ਉਹਦਾ ਹਿਰਦਾ ਜਿਹੜਾ ਵਲੂੰਦਰਾ ਗਿਆ। ਉਹ ਤੋਂ ਬਾਅਦ ਅਕਾਲੀ ਦਲ ਨੂੰ ਲੋਕਾਂ ਨੇ ਅਲਵਿਦਾ ਕਹਿਣਾ ਸ਼ੁਰੂ ਕਰ ਦਿੱਤਾ। ਜਿੱਦਾਂ ਕਿ ਸਰਕਾਰ ਜਦੋਂ ਪੰਜਾਬੀਆਂ ਦੇ ਹੱਥ ਆਉਂਦੀ ਆ ਤੇ ਅਸੀਂ ਜਿਹੜੇ 1997 ਤੋਂ ਲੈ ਕੇ 2027 ਤੱਕ 30 ਸਾਲਾਂ ਦੇ ਸਮੇਂ ਵਿੱਚ ਮਾਰੂ ਅਸਰ, ਮੌਤਾਂ, ਸਪਲਾਈ ਚੇਨ, ਸਿਆਸੀ ਨੇਤਾਵਾਂ ਦੀ ਸ਼ਮੂਲੀਅਤ, ਪੁਲਿਸ ਤੇ ਸਿਕਿਉਰਿਟੀ ਫੋਰਸਾਂ ਦੀ ਸਮਗਲਾਂ ਨਾਲ ਮਿਲੀ ਭੁਗਤ ਬਾਰੇ ਵਾਈਟ ਪੇਪਰ ਜਾਰੀ ਕਰਾਂਗੇ।
4: ਅੱਜ ਵੀ ਇੱਥੇ ਰੈਲੀਆਂ ਕਰਨਾ ਇਹਨੇ ਜਿਨ੍ਹਾਂ ਨੇ ਧਰਮ ਤੇ ਕਬਜ਼ਾ ਕੀਤਾ ਹੋਇਆ।
5: ਯਾਰ ਵੋਟਾਂ ਲੈਣੀਆਂ ਸੀ ਕਹਿੰਦਾ ਮੈਂ ਕਿਸਾਨ ਦਾ ਪੁੱਤ ਹੈ।
6: ਜਿਹੜੀ ਕਾਫੀ ਗਰਮੋ ਗਰਮੀ ਮਾਹੌਲ ਜਿਹੜਾ ਬਣਿਆ ਤੇ ਤੁਸੀਂ ਸਾਰੀਆਂ ਗੱਲਾਂ ਸੁਣ ਹੀ ਲਈਆਂ, ਕਿਹੜਾ ਸੱਚਾ ਕਿਹੜਾ ਝੂਠਾ ਕਿਹੜਾ ਕੀ ਕਹਿੰਦਾ ਇਹ ਸਭ ਕੁਝ ਜਿਹੜਾ ਹੈ ਉਹ ਆਉਣ ਵਾਲੇ ਟਾਈਮ ਚ ਪਤਾ ਚੱਲੇਗਾ। ਜਦੋਂ ਇਲੈਕਸ਼ਨ ਆਉਣਗੇ ਤੇ ਉਦੋਂ ਸੱਚ ਦਾ ਸੱਚ, ਉਦੋਂ ਵੀ ਮੈਨੂੰ ਲੱਗਦਾ ਸੱਚ ਦਾ ਸੱਚ ਨਹੀਂ ਹੁੰਦਾ, ਪਰ ਇਹ ਹੈ ਵੀ ਉਦੋਂ ਜੋ ਲੋਕੀ ਕੋਸ਼ਿਸ਼ ਕਰਨਗੇ, ਜੇ ਸਹੀ ਤਰੀਕੇ ਨਾਲ ਕੋਸ਼ਿਸ਼ ਰਹੀ ਤੇ ਸ਼ਾਇਦ ਸਭ ਕੁਝ ਠੀਕ ਹੋ ਜਾਏ, ਜੇ ਨਾ ਰਹੀ ਤੇ ਫਿਰ ਜੋ ਵੀ ਹੋਏਗਾ ਉਹਦਾ ਆਉਣ ਵਾਲੇ ਟਾਈਮ ਚ ਪਤਾ ਚੱਲੇਗਾ। ਬਟ ਇਹ ਹੈ ਵੀ ਪੰਜਾਬ ਦੀ ਸਿਆਸਤ ਦੀ ਗੱਲਬਾਤ ਕਰਦੇ ਤੇ ਸਾਰੇ ਲੀਡਰਾਂ ਦੀ ਤੁਸੀਂ ਗੱਲਾਂ ਬਾਤਾਂ ਸੁਣਨੀਆਂ, ਕਿੱਥੇ ਕੌਣ ਕੀ ਕਹਿੰਦਾ ਪਿਆ ਤੇ ਪ੍ਰੋਗਰਾਮ ਚ ਥੋੜਾ ਜਿਹਾ ਅੱਗੇ ਵਧੀਆ ਆਪਾਂ ਆਪਣੀਆਂ ਹੋਰ ਕੁਛ ਗੱਲਾਂ ਬਾਤਾਂ ਤੇ ਨਾਲ ਦੀ ਨਾਲ ਹੀ ਮੈਸੇਜ ਵੀ ਸੁਣਨੇ ਆ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7-8 ਤੇ ਸੰਡੇ 1 ਵਜੇ ਤੋਂ ਲੈ ਕੇ 5 ਸੁਣਦੇ ਹੋ। ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਫਿਰ ਵਾਪਸ ਮਿਲ ਕੇ ਹੋਰ ਗੱਲਾਂ ਬਾਤਾਂ ਕਰਦੇ ਹਾਂ।
7: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
8: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
7: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
8: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
7: ਕਾਲ ਕਰੋ 5873360890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
8: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ।

0: ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
2: ਨਮਸਤੇ, ਸਤਿ ਸ਼੍ਰੀ ਅਕਾਲ।

0: ਤੇ ਮਾਰਕੀਟ ਕਾਫੀ ਹੈ ਓਇਲ ਐਂਡ ਗੈਸ ਦੇ ਨਾਲ ਰਿਲੇਟਡ ਜਿਹੜੇ ਆ ਪ੍ਰੋਡਕਟਸ ਬਣਾਉਂਦੇ ਆ ਤੇ ਇਸ ਤੋਂ ਇਲਾਵਾ ਇੰਜੀਨੀਅਰਿੰਗ ਐਂਡ ਡਿਜ਼ਾਈਨ ਦੀ ਕੱਲ ਵੀ ਕਿਸੇ ਦੋਸਤ ਨੇ ਪੁੱਛਿਆ ਸੀਗਾ ਮੈਨੂੰ ਤੇ ਵੀ ਮੈਂ ਉਹਨੂੰ ਦੱਸਿਆ ਵੀ ਤੁਸੀਂ ਇੰਜੀਨੀਅਰਿੰਗ ਦੀਆਂ ਕੋਈ ਵੀ ਸਰਵਿਸਿਜ਼ ਲੈਣੀ ਆ ਕਿਉਂਕਿ ਕੋਈ ਵੀ ਪ੍ਰੋਜੈਕਟ ਬਣਦਾ ਆਪਣਾ ਆ ਰੀਅਲ ਸਟੇਟ ਦੇ ਅੰਦਰ ਵੀ ਤੇ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਜਾਂ ਵੱਡੇ ਪ੍ਰੋਜੈਕਟ ਜਿਹੜੇ ਨੇ ਜਿਹਦੇ ਵਾਸਤੇ ਵੀ ਇੰਜੀਨੀਅਰਿੰਗ ਦੀ ਲੋੜ ਪੈਂਦੀ ਹੈ ਉਹ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਸਿੰਬੋ ਇੰਜੀਨੀਅਰਿੰਗ ਦੇ ਵਿੱਚ ਪ੍ਰੋਵਾਈਡ ਕਰਦੇ ਕਿਉਂਕਿ ਸੇਮ ਡਿਜ਼ਾਇਨਿੰਗ ਤੇ ਨਾਲ ਦੀਆਂ ਰਿਲੇਟਡ ਸਰਵਿਸਿਜ਼ ਜਿਹੜੀਆਂ ਨੇ ਉਹ ਚਾਹੇ ਸਟੀਲ ਦੀ ਡਿਟੇਲਿੰਗ ਹੋਵੇ ਕਨੈਕਸ਼ਨ ਦਾ ਡਿਜ਼ਾਈਨ ਹੋਵੇ ਕਿਸੇ ਵੀ ਤਰ੍ਹਾਂ ਦਾ ਤੇ ਇਹ ਸਭ ਕੁਝ ਜਿਹੜਾ ਬਣਾ ਕੇ ਦਿੱਤਾ ਜਾਂਦਾ ਜਿਹੜੇ ਸਾਡੇ ਪ੍ਰੋਫੈਸ਼ਨਲ ਇੰਜੀਨੀਅਰਸ ਨੇ ਤੇ ਉਹ ਤੁਹਾਡੇ ਵਾਸਤੇ ਕਰਦੇ ਨੇ ਪਾਰਟਸ ਜਿਹੜੇ ਨੇ ਜੀ ਇਹ ਕਿਸੇ ਵੀ ਤਰ੍ਹਾਂ ਦੇ 5-axis ਪਾਰਟਸ ਜਿਹੜੇ ਨੇ ਜਿਹਨੂੰ ਰੈਪਿਡ ਪ੍ਰੋਟੋਟਾਈਪਿੰਗ ਦੇ ਹੋਰ ਕਈ ਨਾਵਾਂ ਦੇ ਨਾਲ ਜਾਣਿਆ ਜਾਂਦਾ ਬਟ CNC ਦੇ ਜਿਹੜੇ ਸਪੈਸ਼ਲਾਈਜ਼ CNC ਪ੍ਰੋਡਕਟਸ ਨੇ ਇਹ ਬਣਾਏ ਜਾਂਦੇ ਆ ਓਇਲ ਐਂਡ ਗੈਸ ਦੇ ਪ੍ਰੋਸੈਸ਼ਨ ਕੰਪੋਨੈਂਟਸ ਜਿਹੜੇ ਆ ਉਹ ਇਹਦੇ ਚ ਆਉਂਦੇ ਆ AI ਸਰਵਰ ਲਿਕੁਇਡ ਕੂਲਿੰਗ ਕਨੈਕਟਰਸ ਉਸ ਤੋਂ ਇਲਾਵਾ ਨਿਊ ਐਨਰਜੀ ਵਹੀਕਲ ਕੰਪੋਨੈਂਟਸ ਐਰੋਸਪੇਸ ਦੇ ਪ੍ਰੋਸੈਸ਼ਨ ਕੰਪੋਨੈਂਟਸ ਜਿਹੜੇ ਨੇ ਤੇ ਨਾਲ ਦੀ ਨਾਲ ਹੀ ਹਿਊਮਨਾਈਡ ਰੋਬੋਟਸ ਜਿਹੜੇ ਤੁਸੀਂ ਦੇਖਿਆ ਉਹਨਾਂ ਦੇ ਵੀ ਜਿਹੜੇ ਲੱਤਾਂ ਬਾਹਾਂ ਤੇ ਹੋਰ ਜਿਹੜੇ ਫਿਜ਼ੀਕਲ ਪਾਰਟਸ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਤੇ ਜੇ ਤੁਸੀਂ ਸੁਣੋਗੇ ਵੀ ਕਿਹੜੀਆਂ ਕਿਹੜੀਆਂ ਕੰਪਨੀਆਂ ਵਾਸਤੇ ਆਲਰੇਡੀ ਕੰਮ ਕਰ ਰਹੇ ਕਿਉਂਕਿ ਜਿਹੜੇ ਪਾਰਟਸ ਮੈਂ ਜਿੱਦਾਂ ਕਿਹਾ ਵੀ AI ਡਾਟਾ ਸੈਂਟਰ ਤੇ ਉਹਦੇ ਨਾਲ ਰਿਲੇਟਡ ਜਿਹੜੀਆਂ ਕੰਪਨੀ ਨੇ ਜਿਨ੍ਹਾਂ ਵਾਸਤੇ ਪਾਰਟ ਬਣ ਰਹੇ ਨੇ ਅੱਜ ਕੱਲ੍ਹ ਜਿਹੜੀ ਸਭ ਤੋਂ ਵੱਡੀ ਕੰਪਨੀ ਇਹ ਦੁਨੀਆਂ ਦੇ ਵਿੱਚ NVIDIA ਵਾਸਤੇ ਚੰਗੇ ਪਾਰਟ ਬਣਦੇ ਆ ਜੀ ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਹੁਣ ਉਹ ਡਾਟਾ ਸੈਂਟਰ ਲਾ ਰਹੇ ਨੇ ਦੁਨੀਆਂ ਭਰ ਦੇ ਵਿੱਚ ਤੇ ਉਸ ਤੋਂ ਇਲਾਵਾ ਵੀ ਉਹਨਾਂ ਦੀ ਰਿਕੁਆਇਰਮੈਂਟ ਜਿਹੜੀ ਹੈ ਉਸ ਤਰੀਕੇ ਦੀ ਆਉਂਦੀ ਹੈ ਉਹਦੇ ਨਾਲ ਨਾਲ ਕੈਟਰ ਪਿੱਲਰ ਜਿਹੜਾ ਹੈ CAT ਤੁਸੀਂ ਦੇਖਿਆ ਹੋਏਗਾ ਕੈਟਰ ਪਿੱਲਰ ਕਾਫੀ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਬਣਾਉਂਦੇ ਆ ਤੇ ਇਹ ਉਹਨਾਂ ਵਾਸਤੇ ਵੀ ਕੰਪੋਨੈਂਟ ਜਿਹੜੇ ਨੇ ਇਹ ਮਤਲਬ ਸਾਡੀ ਕੰਪਨੀ ਜਿਹੜੀ ਚਾਈਨਾ ਚ ਬੇਸਿਕਲੀ ਕਿਉਂਕਿ ਇਹਦੀ ਐਸਟੈਬਲਿਸ਼ਮੈਂਟ ਹੈ ਤੇ ਕੈਲਗਰੀ ਦੇ ਵਿੱਚ ਆਪਾਂ ਇਹਨਾਂ ਦਾ ਆਫਿਸ ਜਿਹੜਾ ਰੱਖਿਆ ਜਿੱਥੋਂ ਆਪਾਂ ਨਾਰਥ ਅਮਰੀਕਾ ਨੂੰ ਕੇਟਰ ਕਰਦੇ ਹਾਂ ਤੇ ਇਹਦੇ ਵਾਸਤੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਪਾਰਟਸ ਬਣਵਾਉਣੇ ਹੋਣ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ simboengineering.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਸਿੰਬੋ SIMBO engineering.ca ਦੇ ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਪਤਾ BYD ਵੀ ਇੱਥੇ ਪਹੁੰਚ ਰਹੀ ਹੈ BYD ਵਾਸਤੇ ਵੀ ਕਾਫੀ ਪਾਰਟ ਜਿਹੜੇ ਨੇ ਬਣਾਏ ਜਾ ਰਹੇ ਨੇ ਇਹ ਵੀ ਇਹਨਾਂ ਦੇ ਵੱਡੇ ਕਲਾਇੰਟ ਨੇ ਤੇ 300 million PC ਜਿਹੜੇ ਇੱਕ ਸਾਲ ਚ ਬੰਦੇ ਨੇ ਇਸ ਕੰਪਨੀ ਦੇ ਵਿੱਚ ਜਿਹਦੀ ਆਪਾਂ ਇੱਥੇ ਪੈਰਵਾਈ ਕਰਦੇ ਹਾਂ ਜਿਹਨਾਂ ਦੇ ਨਾਲ ਮਿਲ ਕੇ ਬੇਸਿਕਲੀ ਆਪਾਂ ਆਪਣਾ ਕੰਮ ਤੇ ਆਪਾਂ ਆਪਣਾ ਕਰਦੇ ਹਾਂ ਬਟ ਇਹ ਹੈ ਵੀ ਉਹ ਸਾਡੀ ਬੈਕ ਤੇ ਨੇ ਸਾਰਾ ਜਿਹੜਾ ਉਹਨਾਂ ਦਾ ਸਿਸਟਮ ਹੈ ਉਹ ਇਸੇ ਤਰੀਕੇ ਨਾਲ ਚੱਲੇਗਾ BMW ਵੀ ਤੁਸੀਂ ਨਾਂ ਸੁਣਿਆ ਹੈਗਾ ਕਾਰਾਂ ਦੇ ਵਿੱਚ ਜਿਹੜੀਆਂ ਇਲੈਕਟ੍ਰਿਕ ਵਹੀਕਲਾਂ ਦੀ ਜਦੋਂ ਗੱਲ ਕਰਦੇ ਹਾਂ ਆਪਾਂ ABB ਇੱਕ ਕੰਪਨੀ ਹੈ ਤੇ ਐਜੀਲੈਂਡ ਤੇ ਹੋਰ ਵੀ ਕਈ ਸੈਂਕੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਦੁਨੀਆਂ ਦੀਆਂ ਵੱਡੀਆਂ ਕੰਪਨੀਜ਼ ਨੇ ਉਹਨਾਂ ਵਾਸਤੇ ਪਾਰਟਸ ਜਿਹੜੇ ਨੇ ਉਹ ਸਿੰਬੋ ਇੰਜੀਨੀਅਰਿੰਗ ਦੇ ਅੰਡਰ ਬਣਾਏ ਜਾਂਦੇ ਨੇ ਜਿਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਗੱਲਬਾਤ ਜਦੋਂ ਆਪਾਂ ਕਰਦੇ ਹਾਂ ਪ੍ਰੋਸੈਸ਼ਨ ਇੰਜੀਨੀਅਰਿੰਗ ਹੋ ਗਈ ਪ੍ਰੋਡਕਟ ਡਿਜ਼ਾਈਨ ਤੇ ਡਿਵੈਲਪਮੈਂਟ AI ਪਾਵਰਡ ਇਨੋਵੇਸ਼ਨ ਰੈਪਿਡ ਪ੍ਰੋਟੋਟਾਈਪਿੰਗ ਕੁਆਲਿਟੀ ਐਂਡ ਕੰਪਲਾਇੰਸ ਐਂਡ ਟੂ ਐਂਡ ਮੈਨੂਫੈਕਚਰਿੰਗ ਕਿਉਂਕਿ ਜਿਹੜੇ ਪਾਰਟਸ ਨੇ ਇੰਨੇ ਸਫਿਸਟੀਕੇਟਡ ਹੁੰਦੇ ਨੇ ਵੀ ਜੇ ਤੁਸੀਂ ਇਹ 'ਚ ਵੀ ਥੋੜ੍ਹੀ ਵੀ ਟੋਲਰੈਂਸ ਜ਼ਿਆਦਾ ਨਹੀਂ ਰੱਖ ਸਕਦੇ ਇਹਨੂੰ ਬਹੁਤ ਜ਼ਿਆਦਾ ਕਰੀਬ ਰੱਖਣਾ ਪੈਂਦਾ ਸੋ ਇਸ ਕਰਕੇ ਇਹ ਪੂਰੇ AI ਦੀ ਨਾਲ ਮਸ਼ੀਨਾਂ ਦੇ ਨਾਲ ਹੀ ਇਹ ਬਣਦੇ ਆ ਤੇ ਬੜੇ ਵਧੀਆ ਤਰੀਕੇ ਨਾਲ ਪਾਰਟ ਜਿਹੜੇ ਆ ਬਣਦੇ ਆ ਤੁਸੀਂ ਸਿੰਬਲ ਇੰਜੀਨੀਅਰਿੰਗ ਦੇ ਉੱਤੇ ਜਾ ਕੇ ਜੇ ਕਿਸੇ ਵੀ ਤਰ੍ਹਾਂ ਦੇ ਕੋਈ ਪਾਰਟ ਬਣਾਉਣੇ ਜਾਂ ਕੁਛ ਗੱਲਬਾਤ ਕਰਨੀ ਤੇ ਦੇਖ ਸਕਦੇ ਹੋ ਮੇਰੀ ਜਿਹੜੀ ਸਿੰਬੋ ਫੈਕਟਰੀ ਦਾ ਟੂਰ ਸੀਗਾ ਉਹਦੀ ਵੀ ਜਾਣਕਾਰੀ ਜਿਹੜੀ ਤੁਸੀਂ ਉੱਥੇ ਜਾ ਕੇ ਲੈ ਸਕਦੇ ਹੋ ਸੋ ਇਹ ਤੇ ਕੁਛ ਗੱਲਾਂ ਬਾਤਾਂ ਹੋ ਗਈਆਂ ਜੀ ਥੋੜੀਆਂ ਜਿਹੀਆਂ ਪੰਜਾਬੀ ਚ ਗੱਲਾਂ ਵੀ ਸੁਣ ਲਈਏ ਟਰੰਪ ਦੇ ਨਾਲ ਰਿਲੇਟਡ ਤੇ ਫਿਰ ਇਸ ਤੋਂ ਬਾਅਦ ਆਪਾਂ ਵਾਪਸ ਮਿਲ ਕੇ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਬਰੰਗ ਰੇਡੀਓ 94.7 FM ਤੇ ਮਿਲਦੇ ਹਾਂ ਇੱਕ ਥੋੜੀ ਜਿਹੀ
1: ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ ਇੱਕ ਫੈਡਰਲ ਜੱਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਕਾਰਜਕਾਰੀ ਆਦੇਸ਼ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਤੇ ਰੋਕ ਲਗਾ ਦਿੱਤੀ ਹੈ ਜਿਸ ਵਿੱਚ ਡਾਕ ਰਾਹੀਂ ਵੋਟਿੰਗ ਨੂੰ ਸੀਮਤ ਕੀਤਾ ਗਿਆ ਸੀ ਇਸ ਕਦਮ ਨਾਲ ਉਕਤ ਆਦੇਸ਼ ਤੇ ਦੂਜੀ ਵਾਰ ਰੋਕ ਲੱਗ ਗਈ ਹੈ ਇਹ ਸਭ ਕੁਝ ਉਦੋਂ ਵਾਪਰਿਆ ਜਦੋਂ ਮੱਧਕਾਲੀ ਚੋਣਾਂ ਲਈ ਡਾਕ ਰਾਹੀਂ ਭੇਜੇ ਜਾਣ ਵਾਲੇ ਪਹਿਲੇ ਬੈਲਟ ਪੱਤਰਾਂ ਨੂੰ ਰਵਾਨਾ ਕਰਨ 'ਚ ਸਿਰਫ ਇੱਕ ਹਫ਼ਤਾ ਬਾਕੀ ਸੀ ਅਮਰੀਕੀ ਜ਼ਿਲ੍ਹਾ ਅਦਾਲਤ ਦੀ ਜੱਜ ਇੰਦਰਾ ਤਲਵਾਨੀ ਨੇ ਸਰਕਾਰ ਨੂੰ 2 ਹਫ਼ਤਿਆਂ ਲਈ ਇਸ ਹੁਕਮ ਨੂੰ ਲਾਗੂ ਕਰਨ ਤੋਂ ਰੋਕ ਦਿੱਤਾ ਇਹ ਮਾਮਲਾ ਜਲਦੀ ਹੀ ਸੁਪਰੀਮ ਕੋਰਟ 'ਚ ਅਪੀਲ ਲਈ ਵਾਪਸ ਭੇਜਿਆ ਜਾ ਸਕਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਜੱਜਾਂ ਨੇ ਇੱਕ ਪ੍ਰਤੀਕਿਰਿਆਤਮਕ ਫੈਸਲਾ ਸੁਣਾਉਂਦੇ ਹੋਏ ਤਲਵਾਨੀ ਦੇ ਉਸ ਪੁਰਾਣੇ ਫੈਸਲੇ ਨੂੰ ਪਲਟ ਦਿੱਤਾ ਸੀ ਜਿਸ ਨੇ ਟਰੰਪ ਦੇ ਹੁਕਮ ਨੂੰ ਲਾਗੂ ਹੋਣ ਤੋਂ ਰੋਕ ਦਿੱਤਾ ਸੀ ਇਹ ਫੈਸਲਾ ਡੈਮੋਕਰੇਟਸ ਅਤੇ ਵੋਟਿੰਗ ਅਧਿਕਾਰ ਸਮੂਹਾਂ ਵੱਲੋਂ ਸੁਪਰੀਮ ਕੋਰਟ ਦੇ ਹਾਲੀਆ ਫੈਸਲੇ ਦੀ ਪਾਲਣਾ ਕਰਦਿਆਂ ਆਪਣੇ ਮੁਕੱਦਮੇ ਦੁਬਾਰਾ ਦਾਇਰ ਕਰਨ ਤੋਂ ਬਾਅਦ ਆਇਆ ਏ ਹਾਈਕੋਰਟ ਦੇ ਰੂੜੀਵਾਦੀ ਬਹੁਮਤ ਨੇ ਟਰੰਪ ਦੇ ਕਾਰਜਕਾਰੀ ਆਦੇਸ਼ ਦੀ ਵੈਧਤਾ

0: ਬਾਰੇ ਕੋਈ ਫੈਸਲਾ ਨਹੀਂ ਸੁਣਾਇਆ ਇਸ ਦੀ ਬਜਾਏ ਉਹਨਾਂ ਨੇ ਇਸ ਆਦੇਸ਼ ਵਿਰੁੱਧ ਉਠਾਏ ਗਏ ਕਾਨੂੰਨੀ ਇਤਰਾਜ਼ਾਂ ਤੇ ਗੌਰ ਕੀਤਾ ਇਹਨਾਂ ਕਾਰਨਾਂ ਕਰਕੇ ਤਲਵਾਨੀ ਨੇ ਸ਼ੁਰੂ ਚ ਇਸ ਨੂੰ ਰੋਕ ਦਿੱਤਾ ਸੀ ਇਹ ਬਹੁਤ ਜਲਦਬਾਜ਼ੀ ਚ ਦਾਇਰ ਕੀਤਾ ਗਿਆ ਸੀ ਪ੍ਰਸ਼ਾਸਨ ਨੇ ਹੁਣ ਇੱਕ ਰਸਮੀ ਨਿਯਮ ਜਾਰੀ ਕੀਤਾ ਹੈ ਜੋ ਅਮਰੀਕਾ ਤੇ ਕੈਨੇਡਾ ਵਿਚਕਾਰ ਚੱਲ ਰਹੇ ਕੂਟਨੀਤਿਕ ਤੇ ਵਪਾਰਕ ਤਣਾਅ ਦੇ ਵਿਚਕਾਰ ਕੈਨੇਡਾ ਨੂੰ ਬੇਇੱਜ਼ਤ ਕਰਨ ਲਈ ਇੱਕ ਬਾਜ਼ ਦੁਆਰਾ ਇੱਕ ਕੈਨੇਡੀਅਨ ਹੰਸ ਨੂੰ ਫੜਨ ਦੀ ਇੱਕ ਫੋਟੋ ਪੋਸਟ ਕੀਤੀ ਗਈ ਸੀ ਇਸ ਫੋਟੋ 'ਚ ਇੱਕ ਅਮਰੀਕੀ ਬਾਜ਼ ਇੱਕ ਕੈਨੇਡੀਅਨ ਹੰਸ ਨੂੰ ਫੜਦਾ ਦਿਖਾਈ ਦੇ ਰਿਹਾ ਏ ਵਾਈਟ ਹਾਊਸ ਨੇ ਇਸ ਨੂੰ ਅਮਰੀਕੀ ਸ਼ਕਤੀ ਦੇ ਪ੍ਰਤੀਕ ਵਜੋਂ ਸਾਂਝਾ ਕੀਤਾ ਪਰ ਇਸ ਕੂਟਨੀਤਿਕ ਚਾਲ ਦਾ ਉਲਟਾ ਅਸਰ ਪਿਆ ਜਿਸ ਵੀਡੀਓ ਤੋਂ ਇਹ ਤਸਵੀਰ ਲਈ ਗਈ ਸੀ ਉਸ ਵਿੱਚ ਕੈਨੇਡੀਅਨ ਹੰਸ ਨੂੰ ਅੰਤ 'ਚ ਬਦਲਾ ਲੈਂਦੇ ਹੋਏ ਅਤੇ ਬਾਜ਼ ਨੂੰ ਭਜਾਉਂਦੇ ਹੋਏ ਦਿਖਾਇਆ ਗਿਆ ਏ ਦਰਅਸਲ ਵਾਈਟ ਹਾਊਸ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਦਾ ਮਕਸਦ ਇਹ ਸੀ ਕਿ ਅਮਰੀਕਾ ਇੱਕ ਸ਼ਕਤੀਸ਼ਾਲੀ ਬਾਜ਼ ਵਾਂਗ ਹਾਵੀ ਹੈ ਤੇ ਕੈਨੇਡਾ ਦੀ ਬਤਖ ਹਾਰ ਮੰਨ ਚੁੱਕੀ ਹੈ ਹਾਲਾਂਕਿ ਗੋਆ ਦੇ ਇੱਕ ਪ੍ਰਵਾਸੀ ਵੱਲੋਂ ਰਿਕਾਰਡ ਕੀਤੇ ਗਏ ਮੂਲ ਫੁਟੇਜ ਨੇ ਇਸ ਕਹਾਣੀ ਦਾ ਪੂਰਾ ਪਾਸਾ ਹੀ ਪਲਟ ਦਿੱਤਾ ਬਰਫ਼ ਤੇ ਕਰੀਬ 20 ਮਿੰਟ ਤੱਕ ਚੱਲੇ ਇਸ ਹਵਾਈ ਸੰਘਰਸ਼ 'ਚ ਕੈਨੇਡੀਅਨ ਬਤਖ ਨੇ ਅਜਿਹਾ ਪਲਟਵਾਰ ਕੀਤਾ ਕਿ ਅੰਤ 'ਚ ਅਮਰੀਕੀ ਗੰਜੇ ਬਾਜ਼ ਨੂੰ ਹਾਰ ਮੰਨ ਕੇ ਉੱਥੋਂ ਉੱਡਣਾ ਪਿਆ ਇਹ ਅਦਭੁਤ ਦ੍ਰਿਸ਼ 23 ਫਰਵਰੀ 2025 ਨੂੰ ਅੰਟਾਰੀਓ ਦੇ ਬਰਲਿੰਗਟਨ 'ਚ ਮਰਵਿਨ ਸੈਕਵੇਰਾ ਨੇ ਆਪਣੇ ਕੈਮਰੇ 'ਚ ਕੈਦ ਕੀਤਾ ਸੀ ਮੂਲ ਰੂਪ 'ਚ ਗੋਆ ਦੇ ਰਹਿਣ ਵਾਲੇ ਮਰਵਿਨ ਕੈਨੇਡਾ ਵਸਣ ਤੋਂ ਬਾਅਦ ਇੱਕ ਉਤਸ਼ਾਹੀ ਜੰਗਲੀ ਜੀਵ ਫੋਟੋਗ੍ਰਾਫਰ ਬਣ ਗਏ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਮਰਵਿਨ ਸੈਕਵੇਰਾ ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਬਾਜ਼ ਨੂੰ ਹੰਸ ਤੇ ਵਾਰ ਵਾਰ ਹਮਲਾ ਕਰਦਾ ਦੇਖਿਆ ਸੀ ਉਨ੍ਹਾਂ ਕਿਹਾ ਕਿ 20 ਮਿੰਟ ਤੱਕ ਚੱਲੇ ਇਸ ਸੰਘਰਸ਼ ਦੇ ਅੰਤ 'ਚ ਬਾਜ਼ ਨੇ ਹਾਰ ਮੰਨ ਲਈ ਤੇ ਉੱਥੋਂ ਉੱਡ ਗਿਆ ਵੀਡੀਓ ਬਣਾਉਣ ਵਾਲੇ ਮਰਵਿਨ ਸੈਕਵੇਰਾ ਨੇ ਜੰਗਲੀ ਜੀਵਾਂ ਪ੍ਰਤੀ ਆਪਣੇ ਲਗਾਅ ਨੂੰ ਵਿਦੇਸ਼ ਨੀਤੀ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਨੂੰ ਖਾਰਜ ਕਰ ਦਿੱਤਾ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ ਇਸ ਨੂੰ ਕਿਸੇ ਤਰ੍ਹਾਂ ਦਾ ਰਾਜਨੀਤਿਕ ਰੰਗ ਦੇਣ ਦੀ ਬਜਾਏ ਇੱਕ ਕੁਦਰਤੀ ਘਟਨਾ ਵਜੋਂ ਦੇਖਣਾ ਪਸੰਦ ਕਰਦੇ ਨੇ ਹਾਲਾਂਕਿ ਵਾਈਟ ਹਾਊਸ ਨੇ ਇਸ ਅਸਾਧਾਰਨ ਘਟਨਾ ਨੂੰ ਅਣਦੇਖਿਆ ਨਹੀਂ ਜਾਣ ਦਿੱਤਾ ਅਤੇ ਇਸ ਫੋਟੋ ਦੀ ਵਰਤੋਂ ਕੈਨੇਡਾ ਨੂੰ ਬਦਨਾਮ ਕਰਨ ਲਈ ਕੀਤੀ ਪਰ ਇਹ ਪੂਰੀ ਤਰ੍ਹਾਂ ਅਸਫਲ ਰਿਹਾ ਇੱਕ ਵਾਰ ਫਿਰ ਵਾਈਟ ਹਾਊਸ ਨੂੰ ਕੈਨੇਡਾ ਨੂੰ ਛੇੜਨ ਦੀ ਕੋਸ਼ਿਸ਼ ਲਈ ਟ੍ਰੋਲ ਕੀਤਾ ਜਾ ਰਿਹਾ ਹੈ ਅਮਰੀਕਾ 'ਚ ਭਾਰਤੀ ਮੂਲ ਦੇ ਲੋਕਾਂ ਨੇ ਡੋਨਲਡ ਟਰੰਪ ਦੀ ਫੱਟੀ ਪੋਚਣ ਦਾ ਪੂਰਾ ਮਨ ਬਣਾ ਲਿਆ ਲੱਗਦਾ ਏ ਤੇ 92% ਵੋਟਰਾਂ ਦਾ ਕਹਿਣਾ ਕਿ ਉਹ ਨਵੰਬਰ 'ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੌਰਾਨ ਹਰ ਹਾਲਤ ਵੋਟ ਪਾਉਣਗੇ ਏਸ਼ੀਅਨ ਅਮਰੀਕਨ ਵੋਟਰ ਸਰਵੇ ਮੁਤਾਬਕ ਭਾਰਤੀ ਮੂਲ ਦੇ ਜ਼ਿਆਦਾਤਰ ਲੋਕ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰਾਂ ਨੂੰ ਪਹਿਲੀ ਪਸੰਦ ਦੱਸ ਰਹੇ ਨੇ ਡੋਨਲਡ ਟਰੰਪ ਦੀਆਂ ਆਪਹੁਦਰੀਆਂ ਤੋਂ ਅਮਰੀਕਾ ਦਾ ਹਰ ਵਰਗ ਦੁਖੀ ਹੈ ਤੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਸਣੇ ਸੈਨੇਟ 'ਚ ਰਿਪਬਲਿਕਨ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਏ ਸੰਸਦ ਦੇ ਹੇਠਲੇ ਸਦਨ ਦੀਆਂ ਚੋਣਾਂ ਦੇ ਮਾਮਲੇ 'ਚ ਭਾਰਤੀ ਮੂਲ ਦੇ 66% ਵੋਟਰ ਡੈਮੋਕ੍ਰੈਟਿਕ ਪਾਰਟੀ ਦੇ ਹੱਕ 'ਚ ਖੜੇ ਨਜ਼ਰ ਆਏ ਜਦਕਿ 22% ਲੋਕਾਂ ਨੇ ਰਿਪਬਲਿਕਨ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਆਖੀ 7% ਲੋਕਾਂ ਨੇ ਕਿਹਾ ਕਿ ਉਹ ਕਿਹੜੀ ਪਾਰਟੀ ਨੂੰ ਵੋਟ ਪਾਉਣ ਇਸ ਬਾਰੇ ਫੈਸਲਾ ਨਹੀਂ ਕਰ ਸਕੇ ਸੰਸਦ ਦੇ ਉੱਪਰਲੇ ਸਦਨ ਯਾਨੀ ਕਿ ਸੈਨੇਟ ਚੋਣਾਂ ਦੇ ਮਾਮਲੇ 'ਚ ਵੀ 66% ਭਾਰਤੀ ਵੋਟਰਾਂ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਪਹਿਲੀ ਤਰਜੀਹ ਦੱਸਿਆ ਜਦਕਿ ਰਿਪਬਲਿਕਨ ਪਾਰਟੀ ਦੇ ਮਾਮਲੇ 'ਚ ਅੰਕੜਾ ਘੱਟ ਕੇ 18% ਰਹਿ ਗਿਆ 9% ਵੋਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਫਿਲਹਾਲ ਮਨ ਨਹੀਂ ਬਣਾਇਆ ਭਾਰਤੀ ਵੋਟਰਾਂ ਦੇ ਮਾਮਲੇ 'ਚ ਹੀ ਨਹੀਂ ਮੈਕਸੀਕੋ ਤੇ ਲੈਟਿਨ ਅਮਰੀਕਾ ਨਾਲ ਸੰਬੰਧਿਤ ਵੋਟਰ ਵੀ ਟਰੰਪ ਤੋਂ ਦੂਰੀ ਕਾਇਮ ਕਰ ਚੁੱਕੇ ਨੇ 74% ਵੋਟਰਾਂ ਦਾ ਕਹਿਣਾ ਕਿ ਉਹ ਟਰੰਪ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਜਦਕਿ 15% ਨੇ ਟਰੰਪ ਦੀਆਂ ਨੀਤੀਆਂ ਨੂੰ ਕਿਸੇ ਹੱਦ ਤੱਕ ਜਾਇਜ਼ ਠਹਿਰਾਇਆ ਸਰਵੇਖਣ ਦੌਰਾਨ 3/4 ਭਾਰਤੀ ਮੂਲ ਦੇ ਅਮਰੀਕਨਸ ਨੇ ਕਿਹਾ ਕਿ ਉਹ ਅਕਸਰ ਹੀ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਸਿਆਸਤ ਬਾਰੇ ਵਿਚਾਰ ਵਟਾਂਦਰਾ ਕਰਦੇ ਨੇ ਗੁਜ਼ਾਰਾ ਚਲਾਉਣ ਜੋਗੀ ਕਮਾਈ ਤੇ ਮਹਿੰਗਾਈ ਵਰਗੇ ਮੁੱਦਿਆਂ ਤੇ ਭਖਵੀਂ ਬਹਿਸ ਚੱਲ ਰਹੀ ਹੈ ਤੇ 90% ਵੋਟਰ ਇਨ੍ਹਾਂ ਮੁੱਦਿਆਂ ਦੇ ਆਧਾਰ ਤੇ ਵੋਟ ਪਾਉਣਾ ਚਾਹੁੰਦੇ ਨੇ ਇੱਕ ਅੰਦਾਜ਼ੇ ਮੁਤਾਬਕ 1.6 ਕਰੋੜ ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਇਰਲੈਂਡਰ 2026 ਦੀਆਂ ਮੱਧਕਾਲੀ ਚੋਣਾਂ ਦੌਰਾਨ ਵੋਟ ਪਾਉਣਗੇ ਦੂਜੇ ਪਾਸੇ ਅਮਰੀਕਾ ਦੇ ਹਰ ਵਰਗ ਤੇ ਆਧਾਰਿਤ ਇਪਸਸ ਦਾ ਚੋਣ ਸਰਵੇਖਣ ਕਹਿੰਦਾ ਏ ਕਿ ਸਿਰਫ 33% ਲੋਕ ਡੋਨਲਡ ਟਰੰਪ ਜਾਂ ਰਿਪਬਲਿਕਨ ਪਾਰਟੀ ਨੂੰ ਆਪਣੀ ਪਹਿਲੀ ਪਸੰਦ ਦੱਸ ਰਹੇ ਨੇ ਤੇ ਇਹ ਅੰਕੜਾ ਟਰੰਪ ਦੇ ਸੱਤਾ 'ਚ ਆਉਣ ਤੋਂ ਬਾਅਦ 14% ਡਿੱਗ ਚੁੱਕਾ ਏ 4% ਅੰਕਾਂ ਦੀ ਗਿਰਾਵਟ ਪਿਛਲੇ ਇੱਕ ਮਹੀਨੇ ਦੌਰਾਨ ਦਰਜ ਕੀਤੀ ਗਈ ਟਰੰਪ ਨੂੰ ਨਾਪਸੰਦ ਕਰਨ ਵਾਲੇ ਅਮਰੀਕਨਸ ਦੀ ਗਿਣਤੀ 65% ਤੱਕ ਪੁੱਜ ਗਈ ਹੈ ਮੱਧਕਾਲੀ ਚੋਣਾਂ 'ਚ ਇਸੇ ਹਿਸਾਬ ਨਾਲ ਵੋਟਾਂ ਪਈਆਂ ਤਾਂ ਸੈਨੇਟ ਅਤੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਦੋਵਾਂ ਸਦਨਾਂ 'ਚ ਰਿਪਬਲਿਕਨ ਪਾਰਟੀ ਦਾ ਬਹੁਮਤ ਖਤਮ ਹੋ ਜਾਵੇਗਾ ਤੇ ਡੈਮੋਕ੍ਰੈਟਿਕ ਪਾਰਟੀ ਦੀ ਮਰਜ਼ੀ ਮੁਤਾਬਕ ਬਿੱਲ ਪਾਸ ਹੋਣਗੇ ਦੱਸ ਦਈਏ ਕਿ ਭਾਰਤੀ ਮੂਲ ਦੇ ਲੋਕ ਇਮੀਗ੍ਰੇਸ਼ਨ ਛਾਪਿਆਂ ਤੋਂ ਵੀ ਬੇਹੱਦ ਗੁੱਸੇ ਨੇ ਤੇ ਗ੍ਰੀਨ ਕਾਰਡ ਹੋਲਡਰਸ ਨੂੰ ਗ੍ਰਿਫ਼ਤਾਰ ਕਰਦਿਆਂ ਡਿਟੈਂਸ਼ਨ ਸੈਂਟਰਾਂ 'ਚ ਭੇਜਣ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਦੱਖਣ ਪੱਛਮੀ ਅੰਟਾਰੀਓ
1: ਕੁਛ ਇੱਕ ਖਬਰਾਂ ਜੋ ਦੇ ਨਾਲ ਇੱਕ ਦੋ ਜਿਹੜੀਆਂ ਨੇ ਲੋਕਲ ਗੱਲਾਂ ਬਾਤਾਂ ਵੀ ਕਰਨੀਆਂ ਸੀਗੀਆਂ ਮੈਂ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਕਰ ਦਈਏ ਇੱਕ ਕੱਲ ਰਾਤ ਦੀ ਜਿਹੜੀ ਖਬਰ ਆਈ ਹੈ ਕਿ ਵੀ ਕੱਲ ਰਾਤ ਨੂੰ 2 ਵਜੇ ਦੇ ਕਰੀਬ ਜਿਹੜਾ ਪੁਲਿਸ ਨੂੰ ਕਾਲ ਕੀਤੀ ਸਿਟੀ ਲਾਈਨ ਕਾਮਨ ਨੌਰਥ ਈਸਟ ਏਰੀਏ ਦੇ ਵਿੱਚ ਇੱਥੇ

0: ਅੱਗ ਲਾ ਕੇ ਤੇ ਪੰਜ ਵਹੀਕਲ ਜਿਹੜੇ ਨੇ ਉਹ ਸੜੇ ਗਏ। 0 ਤੋਂ 100 ਬਲੋਕ ਆਫ ਸਿਟੀ ਲਾਈਨ ਕਾਮਨ ਨਾਰਥ ਈਸਟ, ਇਹ ਪੁਲਿਸ ਨੂੰ ਜੋ ਰਾਤੀ 2 ਵਜੇ ਦੱਸਿਆ ਗਿਆ ਤੇ ਉਹਨਾਂ ਨੇ ਇਸ ਰਿਪੋਰਟ ਦੇ ਉੱਤੇ ਜਾਣਕਾਰੀ ਜਿਹੜੀ ਦਿੱਤੀ ਹੈ ਜੀ। ਆਈ ਬਿਲੀਵ ਬਾਕੀ ਸਭ ਠੀਕ ਠਾਕ ਹੈ, ਬਸ ਇਹ ਕਾਫੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਹੋ ਗਈ ਹੈ। ਟੌਪ ਸਟੋਰੀ ਦੇ ਵਿੱਚ ਇੱਕ ਸਸਪੈਕਟ ਇਨ ਕਾਓਟਿਕ ਐਡਵਰਥੀ ਪਾਰਕ ਮੈਨ ਹੰਟ ਡਾਈਡ ਫਰੋਮ ਸੈਲਫ ਇਨਫਲਿਕਟਡ ਗਨ ਸ਼ੋਟ ਦੇ ਨਾਲ ਆਪਣੇ ਆਪ ਹੀ ਮਰ ਗਿਆ ਜੀ। ਤੇ ਦੂਜੇ ਪਾਸੇ ਮੋਟਰਸਾਈਕਲਿਸਟ ਜਿਹੜਾ ਹੈ ਉਹ ਲੇਡੀ ਹੈ ਬੇਸਿਕਲੀ, ਇਹ ਵੀ ਨੌਰਥ ਆਫ ਕੈਲਗਰੀ ਜਦੋਂ ਗੱਲ ਕਰਦੇ ਹਾਂ ਏਡਰੀ ਵਾਲੇ ਪਾਸੇ ਰੋਡ ਦੇ ਉੱਤੇ। ਸੋ ਇੱਥੇ ਅੱਜ ਦੁਪਹਿਰ 3:50 ਤੇ ਫਰਾਈਡੇ ਨੂੰ ਸਾਈਮਨ ਵੈਲੀ ਰੋਡ ਦੇ ਬਿਗ ਹਿੱਲ ਸਪਰਿੰਗ ਰੋਡ ਜਿਹੜੀ ਹੈ ਇੱਥੇ ਪਤਾ ਚੱਲਦਾ ਕਿ ਇਹ ਕਾਰ ਦੇ ਨਾਲ ਕੁਲੀਜਨ ਹੋਈ ਹੈ ਤੇ ਉੱਥੇ ਲੇਡੀ ਜਿਹੜੀ 51 ਸਾਲਾਂ ਔਰਤ ਸੀਗੀ ਜਿਹਦੀ ਡੈਥ ਹੋ ਗਈ ਹੈ। ਤੇ ਡਰਾਈਵਰ ਜਿਹੜਾ ਕਾਰ ਦਾ ਸੀਗਾ 39 ਸਾਲਾਂ, ਇਹਨੂੰ ਵੀ ਹੋਸਪਿਟਲ ਲੈ ਕੇ ਜਾਇਆ ਗਿਆ ਨੋਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ। ਸੋ ਇਹ ਵੀ ਇੱਕ ਮੰਦਭਾਗੀ ਘਟਨਾ ਜਿਹੜੀ ਸਾਹਮਣੇ ਆ ਰਹੀ ਹੈ। ਇਸ ਤਰ੍ਹਾਂ ਦੀਆਂ ਕੁਛ ਇੱਕ ਹੋਰ ਵੀ ਖਬਰਾਂ ਜਿਹੜੀਆਂ ਨੇ ਐਕਸੀਡੈਂਟਸ ਦੇ ਨਾਲ ਰਿਲੇਟਡ ਕਾਫੀ ਨਜ਼ਰ ਆ ਰਹੀਆਂ ਨੇ। 3 ਲੋਕਾਂ ਨੂੰ ਚਾਰਜ ਕੀਤਾ ਗਿਆ ਕਿਡਨੈਪਿੰਗ ਦੇ ਮਾਮਲੇ ਦੇ ਵਿੱਚ ਕੈਲਗਰੀ ਨੌਰਥ ਵੈਸਟ ਦੇ ਵਿੱਚ। ਇਹ ਵੀ ਸਾਡੀ ਲੋਕਲ ਜਿਹੜੀ ਇੱਥੋਂ ਦੀ ਖਬਰ ਹੈ ਜੀ ਅੱਜ ਦੀ, ਜਿਹੜੀ ਮੈਂ ਦੇਖ ਰਿਹਾ ਰੋਬਰੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ। ਸੋ ਇਹ ਕੁਛ ਖਬਰਾਂ ਦੇ ਨਾਲ ਨਾਲ ਫਰੈਂਡਸ ਕਹਿੰਦੇ ਤੁਹਾਨੂੰ ਦੱਸਦੀ ਵੀ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਤੇ iwebguide.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਤੇ ਖੂਬਸੂਰਤ ਵੈਬਸਾਈਟ ਬਣੀਆਂ ਨੇ। ਆਪਣੇ ਬਿਜ਼ਨਸ ਵਾਸਤੇ ਵੀ ਵਧੀਆ ਵੈਬਸਾਈਟ ਬਣਾਓ। ਨਾਲ ਦੀ ਨਾਲ ਜੇ ਤੁਸੀਂ ਸਬਰੰਗ ਰੇਡੀਓ ਦੇ ਪ੍ਰੋਗਰਾਮਾਂ ਥਰੂ ਜਿਹੜੇ ਕਿ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ 'ਚ ਪੇਸ਼ ਕੀਤੇ ਜਾਂਦੇ ਨੇ, ਇਹਨਾਂ ਪ੍ਰੋਗਰਾਮਾਂ ਥਰੂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਸੰਡੇ ਨੂੰ ਸਪੈਸ਼ਲ ਸਾਡੀ ਟੀਮ ਨੂੰ ਆਪਣੀ ਲੋਕੇਸ਼ਨ ਤੇ ਬੁਲਾਉਣਾ ਚਾਹੁੰਦੇ ਹੋ ਤੇ 4034400203 ਤੇ ਵੀ ਸੰਪਰਕ ਕਰ ਸਕਦੇ ਹੋ। ਇਹਦੇ ਨਾਲ ਨਾਲ ਸਿੰਬੋ ਇੰਜੀਨੀਅਰਿੰਗ ਦੇ ਜਿਹੜੇ ਪ੍ਰੋਡਕਟਸ ਨੇ simboengineering.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ। ਇੰਜੀਨੀਅਰਿੰਗ ਦੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਵੀ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੇ। ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਦੀ ਸਰਵਿਸਿਜ਼ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕੋਈ ਪਲਾਜ਼ਾ, ਕੋਈ ਕਮਰਸ਼ੀਅਲ, ਕੋਈ ਕੁਛ ਵੀ ਬਣਾ ਰਹੇ ਹੋ ਤੇ ਕਿਸੇ ਵੀ ਤਰ੍ਹਾਂ ਦੀਆਂ ਸਰਵਿਸਿਜ਼ ਚਾਹੀਦੀਆਂ ਤੇ ਜ਼ਰੂਰ ਇੱਕ ਵਾਰੀ ਸਾਡੀ ਟੀਮ ਦੇ ਨਾਲ ਸੈਟਅਪ ਜਿਹੜਾ ਹੈ ਕਰ ਸਕਦੇ ਹੋ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਜੀ CIE ਐਕਸਪੋ ਜਿਹੜਾ ਉਹ 2 ਤੋਂ 4 ਅਕਤੂਬਰ ਨੂੰ ਹੋਏਗਾ ਕੈਲਗਰੀ ਦੇ ਵਿੱਚ। ਸੋ ਇਹਦੇ ਬਾਰੇ ਵੀ ਜਾਣਕਾਰੀ ਜਿਹੜੀ ਆਉਣ ਵਾਲੇ ਸਮੇਂ 'ਚ ਹੋਰ ਦਿੰਦੇ ਰਹਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਕਹਿ ਟੂ ਆਲ ਜੀ। ਥੈਂਕ ਯੂ ਐਂਡ ਹੈਪੀ ਰੱਖੜੀ ਟੂ ਆਲ। ਰੱਖੜੀ ਦਾ ਮੈਂ ਭੁੱਲ ਹੀ ਗਿਆ ਅੱਜ। ਥੈਂਕ ਯੂ।
1: The time is 8 p.m. You are listening to Fairchild Radio CHKF FM 94.7, a multicultural radio station in Calgary.

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਭਾ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577171947
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
3: ਵਿਜ਼ਿਟ sabrang.ca
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ

0: ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੀਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
3: ਤੇ ਅੱਜ ਦੇ ਦਿਨ ਕਾਫੀ ਅਹਿਮ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਏ ਆ ਬੜੀ ਵਾਰੀ ਸਾਡੇ ਦਿਮਾਗ ਦੇ ਵਿੱਚ ਸਵਾਲ ਆਉਂਦੇ ਨੇ ਜਾਂ ਫਿਰ ਕੋਈ ਸਾਨੂੰ ਇਦਾਂ ਦਾ ਸ਼ੱਕ ਪਾ ਦਿੰਦਾ ਕਿ ਆਪਾਂ ਜੇ ਬਿੱਲ ਨਹੀਂ ਬਣਾਈ ਵਸੀਅਤ ਨਹੀਂ ਆਪਾਂ ਬਣਾਈ ਤੇ ਆ ਆ ਆ ਪ੍ਰੋਬਲਮ ਸਾਨੂੰ ਆ ਸਕਦੀਆਂ ਨੇ ਕੀ ਵਾਕਈ ਇਦਾਂ ਦੀਆਂ ਪ੍ਰੋਬਲਮ ਸਾਨੂੰ ਆਉਂਦੀਆਂ ਨੇ ਜਦੋਂ ਆਪਾਂ ਪ੍ਰਦੇਸ਼ਾਂ ਦੇ ਵਿੱਚ ਬਿੱਲ ਨਹੀਂ ਬਣਾਉਂਦੇ ਕੀ ਮਾਈਗ੍ਰੈਂਟਸ ਦੇ ਲਈ ਇਹ ਹੋਰ ਵਧੇਰੇ ਸਮੱਸਿਆ ਹੁੰਦੀਆਂ ਨੇ ਜੇਕਰ ਰੱਬ ਨਾ ਕਰੇ ਬਿੱਲ ਆਪਾਂ ਨਹੀਂ ਬਣਾਉਂਦੇ ਤਾਂ ਪਰਿਵਾਰ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਤੁਹਾਡੇ ਹੁੰਦਿਆਂ ਜਾਂ ਬਾਅਦ ਵਿੱਚ ਕਰਨਾ ਪੈ ਸਕਦਾ ਬੜੇ ਸਾਰੇ ਤੁਹਾਡੇ ਵੀ ਸਵਾਲ ਹੋਣਗੇ ਸੋ ਉਹਨਾਂ ਹੀ ਸਵਾਲਾਂ ਦੇ ਵਿੱਚੋਂ ਕੁਛ ਇੱਕ ਸਵਾਲ ਲੈ ਕੇ ਅੱਜ ਦੇ ਦਿਨ ਕਾਨੂੰਨੀ ਮਾਹਰਾਂ ਦੇ ਨਾਲ ਗੱਲਬਾਤ ਕਰਨ ਲੱਗਿਆ ਸੋ ਸਾਡੇ ਕੋਲ ਵਕੀਲ ਸਾਹਿਬ ਪਹੁੰਚੇ ਨੇ ਅਜੇ ਬਾਂਸਲ ਜੀ ਪਹੁੰਚੇ ਨੇ ਬਾਂਸਲ ਵਾਇਸ ਤੋਂ ਤੇ ਇਹਨਾਂ ਦੇ ਕੋਲੋਂ ਜਾਣਦੇ ਹਾਂ ਅੱਜ ਵਸੀਅਤ ਦੇ ਬਾਰੇ ਭਾਈ ਸਤਿ ਸ੍ਰੀ ਅਕਾਲ ਤੇ ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ
4: ਸਤਿ ਸ੍ਰੀ ਅਕਾਲ ਜੀ
3: ਠੀਕ ਠਾਕ ਹੋ
4: ਬਹੁਤ ਵਧੀਆ ਜੀ
3: ਕਿਵੇਂ ਚੱਲ ਰਿਹਾ
4: ਬਹੁਤ ਵਧੀਆ ਚੱਲ ਰਿਹਾ ਜੀ
3: ਮੌਸਮ ਠੀਕ ਹੈ
4: ਮੌਸਮ ਵਧੀਆ ਜੀ
3: ਤੁਹਾਡੇ ਕਿੱਤੇ ਦੇ ਹਿਸਾਬ ਨਾਲ ਮੌਸਮ ਕਿੱਦਾਂ ਦਾ
4: ਕਿੱਤੇ ਦੇ ਹਿਸਾਬ ਨਾਲ ਵਕਾਲਤ ਦਾ ਮੌਸਮ ਤਾਂ ਫਿਰ ਵਧੀਆ ਹੀ ਰਹਿੰਦਾ ਜੀ ਮਾਈਗ੍ਰੇਸ਼ਨ ਦਾ ਮੌਸਮ ਬਦਲਦਾ ਰਹਿੰਦਾ ਸੀ ਵਕਾਲਤ ਦਾ ਮੌਸਮ ਨਹੀਂ ਬਦਲਦਾ ਜੀ
3: ਇਹ ਕੁਛ ਨਾ ਕੁਛ ਚੱਲਦਾ ਰਹਿੰਦਾ
4: ਇਹ ਤਾਂ ਅੱਗੇ ਨੂੰ ਵਧ ਹੀ ਰਿਹਾ ਜੀ
3: ਸੋ ਆਪਾਂ ਏਦਾਂ ਕਹਿ ਲਈ ਵੀ ਉਹ ਕਿੱਤਾ ਜਿਹਦੇ ਵਿੱਚ ਸਮਾਜ ਦੇ ਕੁਛ ਲੁਕਵੇਂ ਸੱਚ ਵੀ ਤੁਹਾਡੇ ਸਾਹਮਣੇ ਆਉਂਦੇ ਕੁਛ ਲੁਕਵੇਂ ਚਿਹਰੇ ਵੀ ਸਾਹਮਣੇ ਆਉਂਦੇ
4: ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸਾਰੇ ਲੁਕਵੇਂ ਹੀ ਆਉਂਦੇ ਨੇ ਜੀ ਜਿਹੜੇ ਸਾਰੇ ਸਾਹਮਣੇ ਨੇ ਉਹ ਸਾਡੇ ਕੋਲ ਨਹੀਂ ਆਉਂਦੇ
3: ਤੁਸੀਂ ਫਿਰ ਸਾਹਮਣੇ ਲਿਆ ਦਿੰਦੇ
4: ਲੈ ਕੇ ਆਉਣਾ ਪੈਂਦਾ ਜੀ
3: ਅੱਛਾ ਜਿਹੜੀ ਗੱਲ ਆਪਾਂ ਵਸੀਅਤ ਦੀ ਕਰ ਰਹੇ ਹਾਂ
4: ਬਿਲਕੁਲ
3: ਆਪਣੀ ਪਿਛਲੇ ਦਿਨੀ ਵੀ ਗੱਲ ਚੱਲ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਸਵਾਲ ਆ ਰਹੇ ਨੇ ਵਸੀਅਤ ਦੇ ਬਾਰੇ ਕਿ ਵਸੀਅਤ ਨੂੰ ਬਹੁਤ ਹੀ ਤਰਜੀਹ ਇੱਥੇ ਮੈਂ ਵੇਖਿਆ ਵੀ ਆਪਣੇ ਲੋਕ ਨਹੀਂ ਦਿੰਦੇ ਜਾਂ ਫਿਰ ਬਹੁਤ ਸਾਰੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਕੰਫਿਊਜ਼ਨ ਨੇ ਜਾਂ ਫਿਰ ਕਈ ਗਲਤ ਇਨਫੋਰਮੇਸ਼ਨਾਂ ਪਤਾ ਨਹੀਂ ਕਿੱਥੋਂ ਕਿੱਦਾਂ ਉਹਨਾਂ ਦੇ ਮਨ ਚ ਪਈਆਂ ਨੇ ਸਭ ਤੋਂ ਪਹਿਲੀ ਚੀਜ਼ ਵਸੀਅਤ ਬਾਰੇ ਕਿਹੜੀ ਦੱਸਣੀ ਚਾਹੋਗੇ ਕੀ ਹੈ ਕੀ ਵਸੀਅਤ ਕਿਉਂ ਜ਼ਰੂਰੀ ਹੈ ਵਸੀਅਤ
4: ਹਾਂਜੀ ਮੈਂ ਸਭ ਤੋਂ ਇਦੋਂ ਪਹਿਲਾਂ ਇੱਕ ਚੀਜ਼ ਦੱਸਣਾ ਚਾਹੂੰਗਾ ਜਿਵੇਂ ਤੁਸੀਂ ਰੰਜੋਤ ਦੀ ਗੱਲ ਕੀਤੀ ਆ ਕਿ ਵਸੀਅਤ ਦੀ ਆਪਣੀ ਕਮਿਊਨਿਟੀ ਦੇ ਵਿੱਚ ਗੱਲਬਾਤ ਕਿਉਂ ਨਹੀਂ ਹੈਗੀ ਇਹ ਇੱਕ ਤਰ੍ਹਾਂ ਦਾ ਮੇਰੇ ਖਿਆਲ ਨਾਲ ਇੱਕ ਟੈਬੂ ਜਿਹਾ ਸਬਜੈਕਟ ਬਣਿਆ ਹੋਇਆ ਆਪਣੇ ਦੇ ਵਿੱਚ ਜਿਹਦੇ ਬਾਰੇ ਲੋਕ ਗੱਲ ਕਰਨ ਤੋਂ ਗਰੇਜ਼ ਕਰਦੇ ਨੇ ਜਾਂ ਭੱਜਦੇ ਨੇ ਵਸੀਅਤ ਕਿਤੇ ਨਾ ਕਿਤੇ ਰੰਜੋਤ ਜੀ ਮੌਤ ਦੇ ਨਾਲ ਜੁੜੀ ਹੋਈ ਹੈ ਕਿ ਜਦੋਂ ਤੁਸੀਂ ਮਰ ਜਾਓਗੇ ਤਾਂ ਉਦੋਂ ਬਾਅਦ ਤੁਹਾਡਾ ਕੀ ਹੋਊਗਾ ਤੇ ਆਪਾਂ ਜਿਵੇਂ ਮਰਜ਼ੀ ਕਹਿ ਲਈਏ ਛੋਟੇ ਹੁੰਦੇ ਵੱਡੇ ਹੁੰਦੇ ਹੋ ਆਪਣੇ ਪੇਰੈਂਟਸ ਨੇ ਵੀ ਵੱਡੇ ਬਜ਼ੁਰਗਾਂ ਨੇ ਵੀ ਜਦ ਕਿ ਵੀ ਕੋਈ ਮੌਤ ਦੀ ਗੱਲ ਕਰਦਾ ਤਾਂ ਆਪਾਂ ਤੋਂ ਭੱਜਦੇ ਹਾਂ ਉਸੇ ਗੱਲ ਨਾਲ ਜੁੜੀ ਹੋਣ ਕਰਕੇ ਆਪਾਂ ਵਸੀਅਤ ਦੀ ਵਿੱਲ ਦੀ ਗੱਲ ਤੋਂ ਭੱਜਦੇ ਹਾਂ ਕਿਉਂ ਜਦੋਂ ਕੋਈ ਪੁੱਛੋਗੇ ਜੇ ਅਸੀਂ ਕਿਸੇ ਨੂੰ ਪੁੱਛਾਂਗੇ ਰੰਜੋਤ ਜੀ ਦੀ ਵਸੀਅਤ ਬਣਾਉਣੀ ਆ ਤਾਂ ਪਹਿਲੀ ਚੀਜ਼ ਹੈ ਉਹਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਮਰ ਜਾਓਗੇ ਉਦੋਂ ਬਾਅਦ ਕੀ ਹੋਊਗਾ ਤੇ ਕੋਈ ਵੀ ਬੰਦਾ ਇਹਦੇ ਬਾਰੇ ਸੋਚਣਾ ਨਹੀਂ ਚਾਹੁੰਦਾ ਗੱਲ ਨਹੀਂ ਕਰਨਾ ਚਾਹੁੰਦਾ ਕਲਚਰਲੀ ਵੀ ਕਹਿ ਸਕਦੇ ਹੋ ਮੋਰਲੀ ਵੀ ਕਹਿ ਸਕਦੇ ਹੋ ਆਈ ਥਿੰਕ ਮਾਈਗ੍ਰੈਂਟ ਕਮਿਊਨਿਟੀ ਦੀ ਜਿਵੇਂ ਤੁਸੀਂ ਗੱਲ ਕੀਤੀ ਤਾਂ ਆਪਣੇ ਚ ਇਹ ਚੀਜ਼ ਮੇਰੇ ਖਿਆਲ ਨਾਲ ਗੋਰਿਆਂ ਦੇ ਮੁਕਾਬਲੇ ਜ਼ਿਆਦਾ
3: ਆਪਾਂ ਮਾੜੀ ਗੱਲ ਜਿਹੜੀ ਆ ਉਹ ਸੋਚਣੀ ਵੀ ਜਾਂ ਆਪਾਂ ਰੋਕ ਦਿੰਦੇ ਹਾਂ ਬੰਦਾ ਕੋਈ ਕਵੇ ਵੀ ਇਦਾਂ ਜੇ ਹੋ ਜਾਏ ਕਹਿੰਦੇ ਮੂੰਹ ਚੁੱਕ ਲੈਣ ਨਾ ਕੱਢ
4: ਮੂੰਹ ਚੁੱਕ ਲੈਣ ਨਾ ਕੱਢ
3: ਪੁੱਠੀਆਂ ਸਿੱਧੀਆਂ
4: ਮੌਤ ਦੀ ਗੱਲ ਕਰਨੀ ਮੇਰੇ ਖਿਆਲ ਨਾਲ ਆਪਾਂ ਨੂੰ ਥੋੜੀ ਜਿਹੀ ਔਖੀ ਲੱਗਦੀ ਹੈ ਤੇ ਇਹਦੇ ਕਰਕੇ ਇਹਦੀ ਗੱਲ ਹੁੰਦੀ ਵੀ ਆ ਤੇ ਨਹੀਂ ਵੀ ਹੁੰਦੀ ਜੀ
3: ਸੋ ਇਹ ਜਿਹੜੀ ਗੱਲ ਆਪਾਂ ਨਹੀਂ ਕਰਦੇ ਇਹਦਾ

0: ਕਰਕੇ ਸਮੱਸਿਆ ਕੀ ਕੀ ਆਉਂਦੀਆਂ ਨੇ?
1: ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਜੀ, ਜਿਵੇਂ ਤੁਸੀਂ ਫਿਰ ਉਹੀ ਗੱਲ ਕੀਤੀ, ਆਪਾਂ ਇੱਕ ਮਾਈਗ੍ਰੈਂਟ ਕਮਿਊਨਿਟੀ ਹਾਂ ਜੀ ਇਸ ਕੰਟਰੀ ਦੇ ਵਿੱਚ, ਆਪਾਂ ਨਵੀਂ ਕਮਿਊਨਿਟੀ ਹਾਂ, ਤੇ ਦੇਖੋ ਜਿਹੋ ਜਿਹਾ ਦੇਸ਼ ਉਹੋ ਜਿਹਾ ਪੇਸ, ਵਾਇਲ ਇਨ ਰੋਮ ਡੂ ਵਟ ਦ ਰੋਮਨਸ ਡੂ। ਹੁਣ ਆਪਣੀ ਦੇਸ਼ ਦੇ ਵਿੱਚ ਆਪਣੇ ਕਲਚਰ ਦੇ ਹਿਸਾਬ ਨਾਲ ਕਾਨੂੰਨ ਬਣੇ ਹੋਏ ਨੇ, ਜਿਵੇਂ ਆਪਾਂ ਗਰੋ ਅਪ ਹੋਏ ਹਾਂ, ਜਿਵੇਂ ਆਪਣੇ ਪੇਰੈਂਟਸ ਨੇ, ਭੈਣ ਭਾਈ ਨੇ, ਬੱਚੇ ਨੇ, ਘਰ ਵਾਲੀ ਹੈ, ਤਾਂ ਸਾਰਿਆਂ ਨੂੰ ਉਹਦੇ ਹਿਸਾਬ ਨਾਲ ਕਾਨੂੰਨ ਬਣੇ ਹੋਏ ਨੇ। ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਕਲਚਰ ਦੇ ਹਿਸਾਬ ਨਾਲ ਕਾਨੂੰਨ ਬਣੇ ਹੋਏ ਨੇ, ਉਰੇ ਕਾਨੂੰਨ ਦੇ ਹਿਸਾਬ ਨਾਲ ਥੋੜੀ ਫੈਮਿਲੀ ਦੇ ਵਿੱਚ ਥੋੜੀ ਘਰ ਵਾਲੀ ਤੇ ਬੱਚੇ ਹੀ ਆਉਂਦੇ ਨੇ, ਥੋੜੇ ਪੇਰੈਂਟਸ ਜਾਂ ਸਿਬਲਿੰਗਸ ਕਿਤੇ ਨਹੀਂ ਆਉਂਦੇ ਜਾਂ ਐਕਸਟੈਂਡਡ ਫੈਮਿਲੀ ਦਾ ਪਾਰਟ ਮੰਨੇ ਜਾਂਦੇ ਨੇ। ਤਾਂ ਡਿਪੈਂਡ ਕਰਦਾ ਤੁਹਾਡੇ ਨਾਲ ਕੀ ਹੁੰਦਾ, ਉਹਦੇ ਨਾਲ ਤੁਹਾਡੀਆਂ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਕੰਪਲੀਕੇਟ ਹੋ ਸਕਦੀਆਂ ਨੇ।
2: ਕੀ ਵਾਕਈ ਵਾਵਾ ਔਖਾ ਕੰਮ ਹੈ? ਇੱਦਾਂ ਸੁਣਨ ਦੇ ਵਿੱਚ ਲੱਗਦਾ ਵੀ ਜਿੱਦਾਂ ਆਪਾਂ ਸਾਰਾ ਕੁਛ ਹੀ ਆਪਾਂ ਨੂੰ ਇਕੱਠਾ ਜਿਹਾ ਕਰਨਾ ਪੈਣਾ, ਸਾਰਾ ਕੁਛ ਦੱਸਣਾ ਪੈਣਾ, ਕਾਗਜ਼ੀ ਪੱਤਰੀ ਸੋਚ ਵਿਚਾਰ ਬਹੁਤ ਕੁਛ ਸਾਨੂੰ ਜਿਹੜਾ ਉਹ ਯਾਦ ਕਰਨਾ ਪੈਣਾ, ਲਿਖਣਾ ਪੈਣਾ, ਦੱਸਣਾ ਪੈਣਾ, ਤੇ ਇਸੇ ਕਰਕੇ ਸ਼ਾਇਦ ਆਪਾਂ ਨਹੀਂ ਅੱਗੇ ਕਦਮ ਵਧਾਉਂਦੇ। ਵਾਕਈ ਔਖਾ ਕੰਮ ਹੈ?
1: ਦੇਖੋ ਹੁਣ ਜੇ ਆਪਾਂ ਕੋਈ ਚੀਜ਼ ਵੰਡਣੀ ਹੈ ਤਾਂ ਆਪਾਂ ਨੂੰ ਪਹਿਲਾਂ ਤਾਂ ਇਹ ਚੀਜ਼ ਪਤਾ ਤਾਂ ਹੋਣੀ ਚਾਹੀਦੀ ਹੈ ਨਾ ਜੀ ਕਿ ਆਪਣੇ ਕੋਲ ਵੰਡਣਾ ਕੀ ਹੈ। ਤਾਂ ਜੇ ਹੁਣ ਤੁਹਾਨੂੰ ਇਹੀ ਨਹੀਂ ਪਤਾ ਤੁਹਾਡੇ ਕੋਲ ਕੀ ਹੈ, ਤੁਸੀਂ ਵੰਡੋਗੇ ਕਿਵੇਂ ਜੀ? ਤੁਸੀਂ ਇੱਕ ਚੀਜ਼ ਜਿਹੜੀ ਦੇਣੀ ਹੈ ਉਹਦੇ ਕੋਲ ਤੁਹਾਨੂੰ ਪਤਾ ਤਾਂ ਹੋਵੇ ਮੇਰੇ ਕੋਲ ਆਹ ਚੀਜ਼ ਹੈ ਤੇ ਮੈਂ ਆਹ ਚੀਜ਼ ਇਹਨੂੰ ਦੇਣੀ ਹੈ ਜੀ, ਐਡਾ ਵੱਡਾ ਕੰਮ ਵੀ ਨਹੀਂ ਹੈਗਾ। ਨੋਰਮਲੀ ਇੱਕ ਆਪਾਂ ਦੇ ਇੱਕ ਨੋਰਮਲ ਹਾਊਸ ਹੋਲਡ ਲਾਈਏ, ਤੁਸੀਂ ਇੱਕ ਫੈਮਿਲੀ ਵਾਲੇ ਹੋ, ਨੋਰਮਲੀ ਕੀ ਹੁੰਦਾ ਜੀ, ਹਸਬੈਂਡ ਵਾਈਫ ਤੇ ਦੋ ਬੱਚੇ, ਠੀਕ ਹੈ ਜੀ, ਤੇ ਫੈਮਿਲੀ ਚ ਬੰਦੇ ਕੋਲ ਇੱਕ ਘਰ, ਦੋ ਘਰ, ਤਿੰਨ ਘਰ ਹੁੰਦੇ ਨੇ, ਠੀਕ ਹੈ ਜੀ, ਸੇਵਿੰਗਸ ਹੁੰਦੀਆਂ ਨੇ, ਬਿਜ਼ਨਸ ਹੁੰਦਾ, ਸੁਪਰ ਐਨੂਏਸ਼ਨ ਹੁੰਦੀ ਹੈ, ਗੱਡੀਆਂ ਹੁੰਦੀਆਂ ਨੇ। ਹੁਣ ਆਪਾਂ ਨੂੰ ਹਰ ਛੋਟੀ ਛੋਟੀ ਚੀਜ਼, ਬੈੱਡ, ਸਟੂਲ, ਕੁਰਸੀਆਂ, ਮੇਜ਼ਾਂ ਦੀ ਗੱਲ ਕਰਨ ਦੀ ਲੋੜ ਨਹੀਂ ਹੈਗੀ।
2: ਗਹਿਣਾ ਗੱਟਾ,
1: ਗਹਿਣਾ ਗੱਟਾ ਟੂ ਐਨ ਐਕਸਟੈਂਟ
2: ਜੇ, ਹਾਂਜੀ ਵੱਧ ਹੈ ਕਿਸੇ ਕੋਲ, ਤੇ
1: ਜੇ ਕਿਸੇ ਕੋਲ ਵੱਧ ਹੈ, ਹਾਂਜੀ, ਕਿਉਂਕਿ ਦੇਖੋ ਲਾਅ ਦੇ ਹਿਸਾਬ ਨਾਲ, ਜੇ ਬੇਸਿਕਲੀ ਜਿਵੇਂ ਤੁਹਾਨੂੰ ਦੱਸਿਆ ਉਰੇ ਦੇ ਕਲਚਰ ਦੇ ਲਾਅ ਦੇ ਹਿਸਾਬ ਨਾਲ, ਥੋੜੀ ਤੋਂ ਬਾਅਦ ਤੁਹਾਡੀ ਪ੍ਰੋਪਰਟੀ ਤੁਹਾਡੀ ਵਾਈਫ ਤੇ ਬੱਚਿਆਂ ਦੀ ਹੋ ਜਾਂਦੀ ਹੈ,
2: ਚਾਹੇ ਵਸੀਅਤ ਆਪਾਂ ਨਹੀਂ ਵੀ ਕਰਾਈ ਤਾਂ ਵੀ
1: ਉਸ ਤੋਂ ਬਿਨਾਂ ਹੀ ਹੁੰਦੀ ਹੈ ਜੀ। ਜੇ ਆਪਾਂ ਵਸੀਅਤ ਬਣਾ ਲਈ ਫਿਰ ਤਾਂ ਤੁਹਾਡੇ ਕੋਲ ਪਾਵਰ ਆ ਗਈ ਨਾ ਜੀ। ਤਾਂ ਮੇਰੇ ਖਿਆਲ ਇਹਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਸਟੈਪਸ ਵੀ ਵਸੀਅਤ ਚ ਹੁੰਦਾ ਕੀ ਹੈ। ਪਹਿਲੀ ਚੀਜ਼ ਜਿਵੇਂ ਤੁਸੀਂ ਤੁਸੀਂ ਦੱਸ ਹੀ ਦਿੱਤਾ ਕਿ ਪਹਿਲਾਂ ਵੀ ਆਪਾਂ ਨੂੰ ਆਹ ਵੀ ਦੱਸਣਾ, ਉਹ ਵੀ ਦੱਸਣਾ, ਇਹ ਵੀ ਦੱਸਣਾ, ਤਾਂ ਹਾਂਜੀ ਚਲੋ ਜ਼ਰੂਰ ਮੇਜਰ ਚੀਜ਼ਾਂ ਜਿਹੜੀਆਂ ਤੁਹਾਡਾ ਐਸਿਡ ਪੂਲ ਬਣਨਗੀਆਂ ਐਂਡ ਆਲ ਅਦਰ ਰਿਮੇਨਿੰਗ ਆਈਟਮ ਆਪਾਂ ਇੱਕ ਟਰਮ ਪਾ ਦਿੰਦੇ ਜਿਹਦੇ ਨਾਲ ਬਾਕੀ ਨਿੱਕ ਸੁੱਕ ਵੀ ਕਵਰ ਹੋ ਜਾਂਦਾ, ਪਰ ਮੇਜਰ ਆਈਟਮਾਂ ਦੱਸਣੀਆਂ ਬਹੁਤ ਜ਼ਰੂਰੀ ਨੇ ਤੇ ਉਹਦਾ ਫਾਇਦਾ ਵੀ ਹੁੰਦਾ। ਉਸ ਤੋਂ ਬਾਅਦ ਉਹਦੀ ਡਿਵੀਜ਼ਨ ਕਿਵੇਂ ਕਰਨੀ ਆ, ਤੁਸੀਂ ਕਿਵੇਂ ਚਾਹੁੰਦੇ ਹੋ ਤੁਹਾਡੀ ਮਦਰ ਤੁਹਾਡੀ ਵਾਈਫ ਨੂੰ ਮਿਲੇ, ਤੁਹਾਡੇ ਬੱਚਿਆਂ ਨੂੰ ਡਿਵਾਈਡ ਹੋ ਜੇ, ਉਸ ਤੋਂ ਬਾਅਦ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੇਰੈਂਟਸ ਨੂੰ ਵੀ ਮਿਲੇ ਜੇ ਉਹ ਅਲਾਈਵ ਨੇ, ਜਾਂ ਤੁਹਾਡੇ ਭੈਣ ਭਾਈ ਵੀ ਨੇ ਜਿਹੜੇ, ਜਾਂ ਕੋਈ ਹੋਰ ਕੋਈ ਵੀ ਦੋਸਤ ਮਿੱਤਰ ਨੌਕਰ ਕੋਈ ਪ੍ਰੇਮੀ ਕੋਈ ਵੀ ਹੈਗਾ ਜਿਹੜਾ ਤੁਹਾਡੇ ਤੇ ਤੁਹਾਨੂੰ ਲੱਗਦਾ ਡਿਪੈਂਡ ਆ, ਤੇ ਤੁਸੀਂ ਉਹਨੂੰ ਆਪਣਾ ਕੋਈ ਨਾ ਕੋਈ ਥੋੜਾ ਮੋਟਾ ਸ਼ੇਅਰ ਦੇਣਾ ਚਾਹੁੰਦੇ ਹੋ, ਜਿਵੇਂ ਕਿ ਤੁਹਾਡੀ ਕੰਪਨੀ ਆ ਤੇ ਤੁਹਾਡਾ ਕੋਈ ਲੋਇਲ ਇੰਪਲੋਈ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਠੀਕ ਹੈ ਮੇਜੋਰਿਟੀ ਸ਼ੇਅਰ ਹੋਲਡਰ ਮੇਰੀ ਘਰ ਵਾਲੀ ਜਾਂ ਬੱਚਿਆਂ ਨੂੰ ਮਿਲ ਜੇ, ਪਰ ਮੈਂ ਬੰਦੇ ਨੂੰ ਵੀ ਕੰਪਨੀ ਦੇ ਵਿੱਚੋਂ 10% ਹਿੱਸਾ ਦੇਣਾ ਚਾਹੁੰਦਾ, ਪ੍ਰੋਫਿਟ ਚੋਂ ਹਿੱਸਾ ਦੇਣਾ ਚਾਹੁੰਦਾ ਕਿਉਂਕਿ ਇਹਨੇ ਮੇਰੀ ਬਹੁਤ ਸੇਵਾ ਕੀਤੀ ਆ। ਤਾਂ ਉਹ ਚੀਜ਼ ਹੋਣੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ, ਲਿਖੀ ਹੋਣੀ। ਉਸ ਤੋਂ ਬਾਅਦ ਅਗਲੀ ਚੀਜ਼ ਹੈ, ਇਹ ਚੀਜ਼ ਕੌਣ ਮੇਕ ਸ਼ੋਰ ਕਰੂ ਕੋਈ ਐਵੇਂ ਹੋਵੇ, ਉਹਦੇ ਲਈ ਆਪਾਂ ਨੂੰ ਕਰਨਾ ਪੈਂਦਾ ਐਗਜ਼ੀਕਿਊਟਰ, ਕਿ ਕਿਹੜਾ ਬੰਦਾ ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਥਾਂ ਤੇ ਬੈਠੂਗਾ ਤੇ ਜਿਹੜਾ ਕੁਛ ਤੁਸੀਂ ਲਿਖਿਆ ਉਹਨੂੰ ਉਵੇਂ ਉਵੇਂ ਵੰਡੂਗਾ।
2: ਓਕੇ, ਹਾਂ, ਤੁਹਾਡੀ ਵਸੀਅਤ ਦੇ ਹਿਸਾਬ ਨਾਲ,
1: ਤੁਹਾਡੀ ਵਸੀਅਤ ਦੇ ਹਿਸਾਬ ਨਾਲ। ਤਾਂ ਤੁਹਾਨੂੰ ਇੱਕ ਐਗਜ਼ੀਕਿਊਟਰ ਅਪੁਆਇੰਟ ਕਰਨਾ ਪੈਂਦਾ, ਤੁਹਾਡਾ ਵਕੀਲ ਹੋ ਸਕਦਾ, ਅਕਾਊਂਟੈਂਟ ਹੋ ਸਕਦਾ, ਤੁਹਾਡਾ ਕੋਈ ਫੈਮਿਲੀ ਮੈਂਬਰ ਵੀ ਹੋ ਸਕਦਾ।
2: ਓਕੇ,
1: ਉਸ ਤੋਂ ਬਾਅਦ ਤੁਸੀਂ ਉਹਨੂੰ ਸਾਈਨ ਕਰ ਦਿਓ ਦੋ ਵਿਟਨੈਸਾਂ ਦੇ ਸਾਹਮਣੇ। ਉਹ ਦੋ ਵਿਟਨੈਸ ਹੋਣੇ ਚਾਹੀਦੇ ਨੇ ਜਿਨ੍ਹਾਂ ਦਾ ਵਸੀਅਤ ਦੇ ਵਿੱਚ ਕੁਛ ਵੀ ਬੈਨੀਫਿਟ ਨਾ ਮਿਲਿਆ ਹੋਵੇ,
2: ਚਾਹੇ ਉਹ ਪਰਿਵਾਰ ਦੇ ਮੈਂਬਰ ਹੋਣ ਪਰ ਉਹਦੇ ਚ ਉਹਨਾਂ ਦਾ
1: ਵਸੀਅਤ ਦੇ ਵਿੱਚ, ਕਿਉਂਕਿ ਕਨਫਲਿਕਟ ਆਫ ਇੰਟਰਸਟ ਨਹੀਂ ਹੋਣਾ ਚਾਹੀਦਾ। ਤਾਂ ਉਹ ਇਸ ਤਰ੍ਹਾਂ ਦੇ ਬੰਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਵਸੀਅਤ ਦੇ ਵਿੱਚੋਂ ਉਹਨਾਂ ਦੇ ਹਿੱਸੇ ਕੁਛ ਨਾ ਆਇਆ ਹੋਵੇ, ਕੋਈ ਦੋਸਤ ਮਿੱਤਰ ਹੋ ਸਕਦਾ, ਅਣਜਾਣ ਬੰਦਾ ਹੋ ਸਕਦਾ, ਤੇ ਪਰ ਉਹ ਹੋਣੇ ਚਾਹੀਦੇ। ਉਸ ਤੋਂ ਬਾਅਦ ਅਗਲੀ ਚੀਜ਼ ਹੈ ਜੀ, ਵਸੀਅਤ ਨੂੰ ਸੰਭਾਲ ਕੇ ਰੱਖਣਾ, ਸੇਫ ਤਰੀਕੇ ਨਾਲ ਰੱਖਣਾ।
2: ਓਕੇ,
1: ਹਾਂਜੀ,
2: ਸੋ ਉਹਦਾ ਕੀ, ਇਹ ਤੇ ਤੁਸੀਂ ਮਤਲਬ ਆਪ ਹੀ ਸਾਂਭ ਕੇ ਰੱਖ ਲਿਆ, ਤੇ ਉਹਦੀ ਫਿਰ ਕਾਪੀ ਜਿਹੜੀ ਆ ਉਹ ਹੋਰ ਵੀ ਕਿਤੇ ਰੱਖਣੀ ਚਾਹੀਦੀ ਹੈ ਜਾਂ ਪਈ ਹੁੰਦੀ ਹੈ?
1: ਦੇਖੋ ਕਾਪੀ ਬਿਲਕੁਲ ਤੁਸੀਂ ਆਪਣੇ ਵਕੀਲ ਦੇ ਕੋਲ ਕਾਪੀ ਰੱਖ ਸਕਦੇ ਹੋ, ਉਹਦੇ ਕੋਲ ਇਹ ਕਾਪੀ ਹੋਊਗੀ ਕਿਉਂਕਿ ਰਿਕਾਰਡ ਰੱਖਣਾ ਪੈਂਦਾ। ਤੁਸੀਂ ਸੁਪਰੀਮ ਕੋਰਟ ਨੂੰ ਵੀ ਅਪਲਾਈ ਕਰ ਸਕਦੇ ਹੋ, ਸੁਪਰੀਮ ਕੋਰਟ ਦੀ ਸਰਵਿਸਿਜ਼ ਆ ਵਿਲਸ ਐਂਡ ਪ੍ਰੋਬੇਟ ਦੀ, ਉਹਦੇ ਚੋਂ ਤੁਹਾਡੀ ਬਿਲ ਦੀ ਕਾਪੀ ਸਾਂਭ ਕੇ ਰੱਖ ਲੈਂਦੇ ਨੇ, ਤੇ ਤੁਸੀਂ ਆਪਣੇ ਕਿਸੇ ਸੇਫ ਦੇ ਵਿੱਚ ਵੀ ਰੱਖ ਸਕਦੇ ਹੋ। ਜੇ ਤੁਸੀਂ ਓਰੀਜਨਲ ਕਾਪੀ ਵਕੀਲ ਦੇ ਸੇਫ, ਜੇ ਉਹ ਪ੍ਰੋਵਾਈਡ ਕਰਦਾ ਸਰਵਿਸ, ਤਾਂ ਵਕੀਲ ਦੇ ਸੇਫ ਦੇ ਵਿੱਚ ਵੀ ਰੱਖ ਸਕਦੇ ਹੋ।
2: ਤੇ ਜੇ ਕੋਈ ਤੁਹਾਡੇ ਕੋਲ ਰੱਖਦਾ, ਵਕੀਲ ਕੋਲ ਰੱਖਦਾ, ਤੇ ਉਹ ਪੇਡ ਹੁੰਦੀ ਹੈ ਸਰਵਿਸ ਜਾਂ?
1: ਬਿਲਕੁਲ ਜੀ, ਸਾਨੂੰ ਕਾਸਟ ਪੈਣੀ ਹੈ ਤਾਂ ਉਹਨਾਂ ਨੂੰ ਵੀ ਪੈਣੀ ਆ।

0: ਓਕੇ ਪਰ ਡਿਪੈਂਡ ਕਰਦਾ ਕੀ ਆ ਬਿੱਲ ਦੇ ਵਿੱਚ ਕਿੰਨਾ ਕੁਝ ਪ੍ਰੋਵਾਈਡ ਕਰ ਰਹੇ ਕਿੰਨੀ ਕੰਪਲਿਕੇਟਡ ਬਿੱਲ ਹੈ ਬਿੱਲ ਦੀ ਵੀ ਜੇ ਆਪਾਂ ਕੋਈ ਐਗਜ਼ਾਮਪਲ ਦੇਣੀ ਹੋਵੇ ਕਿ ਜਿਵੇਂ ਕਹਿ ਲਓ ਬੰਦੇ ਨੇ ਕਾਰ ਲੈਣੀ ਹੈ ਤੇ ਬਿੱਲ ਬਣਾਉਣੀ ਹੈ ਤਾਂ ਰੇਂਜ ਕੁਝ ਵੀ ਨਹੀਂ ਹੈ ਅਨਲਿਮਿਟਿਡ ਆ ਜੀ
1: ਓਕੇ
0: ਹਾਂਜੀ ਕੁਝ ਵੀ ਹੋ ਸਕਦਾ ਡਿਪੈਂਡ ਕਰਦਾ ਤੁਹਾਡੇ ਕੋਲ ਹੈਗਾ ਕੀ ਆ ਕਿਸ ਤਰ੍ਹਾਂ ਡਿਵਾਈਡ ਕਰਨਾ ਚਾਹੁੰਦੇ ਹੋ
1: ਸੋ ਜਦੋਂ ਤੁਸੀਂ ਕਾਰ ਦੀ ਐਗਜ਼ਾਮਪਲ ਦਿੱਤੀ ਹੈ ਕਿ ਇਹ ਵੀ ਚੀਜ਼ਾਂ ਉਹਦੇ ਵਿੱਚ ਆਉਂਦੀਆਂ ਨੇ ਕਿਉਂਕਿ ਕਾਰ ਤਾਂ ਬੰਦਾ ਲਗਾਤਾਰ ਕਿਸੇ ਵੇਲੇ ਬਦਲਦਾ ਵੀ ਰਹਿੰਦਾ
0: ਜਿਵੇਂ ਬਿਲਕੁਲ ਬਦਲਦਾ ਰਹਿੰਦਾ ਜੀ ਪਰ ਡਿਪੈਂਡ ਕਰਦਾ ਹੁਣ ਕਾਰ ਦੀ ਵੈਲਿਊ ਕਿੰਨੀ ਹੈ ਜੀ ਤੇ ਉਹਨੂੰ ਬਿੱਲ ਦੇ ਵਿੱਚ ਕਿਸ ਤਰ੍ਹਾਂ ਲਿਖਿਆ ਗਿਆ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਹਦੀ ਡਿਵਾਈਡ ਕਿਵੇਂ ਹੋਣੇ ਨੇ ਪੋਰਸ਼ਨ ਕਿਵੇਂ ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਕਿ ਉਹ ਬੰਦੇ ਦਾ ਬਿਜ਼ਨਸ ਸੀਗਾ ਬੰਦੇ ਨੇ ਆਪਣੀ ਘਰ ਵਾਲੀ ਨੂੰ ਦਿੱਤਾ ਬੱਚਿਆਂ ਨੂੰ ਘਰ ਦਿੱਤਾ ਠੀਕ ਹੈ ਜੀ ਕਾਰ ਉਹਨੇ ਆਪਣੇ ਇੰਪਲੋਈ ਨੂੰ ਦਿੱਤੀ ਜਾਂ ਉਹਨੇ ਆਪਣੇ ਭਰਾ ਨੂੰ ਦਿੱਤੀ
1: ਜਿਹਨੂੰ ਵੀ ਉਹਨੇ ਦੇਣੀ ਉਹਦੀ ਮਰਜ਼ੀ ਹੈ
0: ਅੱਛਾ
1: ਇਹਦੇ ਵਿੱਚ ਜੇ ਮੰਨ ਲਓ ਹੁਣ ਆਪਣੇ ਜ਼ਿਆਦਾਤਰ ਆਪਾਂ ਜਦੋਂ ਇਹਦੇ ਉੱਤੇ ਗੱਲਬਾਤ ਕਰਦੇ ਹਾਂ ਤਾਂ ਵੱਡੀ ਕੰਫਿਊਜ਼ਨ ਇਹੋ ਹੁੰਦੀ ਹੈ ਵੀ ਇਹਨੂੰ ਆਪਾਂ ਕਿੱਦਾਂ ਆਪਾਂ ਕਰੀਏ ਇਹਦੇ ਵਿੱਚ ਬਹੁਤ ਸਾਰੀਆਂ ਬਰੀਕੀਆਂ ਨੇ ਜਦੋਂ ਜਾ ਕੇ ਆਪਾਂ ਪੜ੍ਹੀ
0: ਬਿਲਕੁਲ ਬਿਲਕੁਲ
1: ਕੀ ਇੱਕ ਜਿਹੜਾ ਵਕੀਲ ਆ ਲੀਗਲ ਐਕਸਪਰਟ ਹੈ ਕਿ ਉਹ ਇਸ ਚੀਜ਼ ਦੇ ਵਿੱਚ ਵੀ ਮਦਦ ਕਰਦਾ ਵੀ ਹਾਂ ਆਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਤੂੰ ਇੱਦਾਂ ਵੀ ਕਰ ਸਕਦਾ ਆਹ ਵੀ ਕਰ ਸਕਦਾ ਇੱਦਾਂ ਲਿਖ ਸਕਦਾ ਜਾਂ ਉਹ ਤੁਹਾਡੀ ਸਾਰੀ ਆਪਣੀ ਮਰਜ਼ੀ ਹੁੰਦੀ ਆ
0: ਤੁਸੀਂ ਦੋ ਚੀਜ਼ਾਂ ਬਿਲਕੁਲ ਕਹਿ ਦੀਆਂ ਹਾਂਜੀ ਮਰਜ਼ੀ ਦਾ ਦੇਖੋ ਬਿੱਲ ਦਾ ਤਾਂ ਮਤਲਬ ਹੀ ਮਰਜ਼ੀ ਆ ਜੀ ਬਿੱਲ ਦਾ ਇੱਕ ਲਿਟਰਲ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀ ਤਾਂ ਮਰਜ਼ੀ ਆ ਤੁਹਾਡੀ ਹਨਾ ਜੀ ਤੇ ਉਹਨੂੰ ਲਿਖਣਾ ਕਿਵੇਂ ਆ ਇਹ ਵਕੀਲ ਦਾ ਕੰਮ ਆ ਜੀ
1: ਨਹੀਂ ਜੇ ਮੰਨ ਲਓ ਉਹਨੂੰ ਕੰਫਿਊਜ਼ਨ ਹੈ ਕਈ ਚੀਜ਼ਾਂ ਚ ਤੇ ਉਹ ਸਲਾਹ ਮਤਲਬ ਉਹਨੂੰ ਮਿਲਦੀ ਹੈ
0: ਕਿਤੇ ਡਿਪੈਂਡ ਕਰਦਾ ਕੁਐਸਚਨ ਕੀ ਆ ਜੇ ਹੁਣ ਪੁੱਛੇ ਜੀ ਕਿ ਮੈਂ ਆਪਣੀ ਘਰ ਵਾਲੀ ਨੂੰ ਕਿੰਨੇ ਦਵਾਂ ਜਾਂ ਮੈਂ ਆਪਣੇ ਭਰਾ ਨੂੰ ਕਿੰਨੇ ਦਵਾਂ ਉਹ ਸਾਡਾ ਕੰਮ ਨਹੀਂ ਹੈਗਾ ਉਹ ਚਾਹੁੰਦਾ ਕਿ ਮੈਂ ਚਾਹੁੰਦਾ ਕਿ ਯਾਰ ਵੀ ਮੇਰਾ ਭਰਾ ਉਹਨੂੰ ਮੇਰੀ ਗੱਡੀ ਮਿਲ ਜਾਵੇ ਇਹਨੂੰ ਕਿਸ ਤਰ੍ਹਾਂ ਉਹਦੀ ਬਿੱਲ ਦੇ ਵਿੱਚ ਲਿਖਣਾ ਸਾਡਾ ਕੰਮ ਹੈ ਜੀ ਮੈਂ ਚਾਹੁੰਦਾ ਕਿ ਮੇਰੀ ਐਕਸ ਵਾਈਫ ਬਿਲਕੁਲ ਝਾਕ ਵੀ ਨਾ ਸਕੇ ਜਾਂ ਮੇਰਾ ਮੁੰਡਾ ਨਸ਼ੇ ਕਰਨ ਲੱਗ ਗਿਆ ਮੈਂ ਨਹੀਂ ਚਾਹੁੰਦਾ ਹੁਣ ਉਹਨੂੰ ਕੁਛ ਮਿਲੇ ਤਾਂ ਉਹ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਕਰਨਾ ਕਿ ਉਹਦਾ ਬਾਅਦ ਦੇ ਵਿੱਚ ਕਲੇਮ ਨਾ ਮਿਲੇ ਤਾਂ ਇਹ ਵੀ ਇੱਕ ਇਹ ਸਾਡਾ ਕੰਮ ਹੈ ਜੀ ਕਰਨਾ
1: ਸੋ ਮੋਟਾ ਮੋਟਾ ਜਿਹਾ ਉਹਨੇ ਆਪ ਹੀ ਪਹਿਲਾਂ ਡਿਸਾਈਡ ਕਰਨਾ ਅੱਛਾ ਸਾਰਾ ਕੁਛ ਆਪਾਂ ਇੱਕ ਪਾਸੇ ਕਰਦੇ ਹਾਂ ਮੰਨ ਲਓ ਮੈਂ ਅੱਜ ਵਿਲ ਬਣਾਉਣ ਦੇ ਲਈ ਮੈਂ ਸੋਚਿਆ
0: ਹਾਂਜੀ
1: ਮੈਂ ਤੁਹਾਡੇ ਕੋਲ ਆਇਆ
0: ਬਿਲਕੁਲ
1: ਕੀ ਕਿੱਥੋਂ ਸ਼ੁਰੂਆਤ ਕਰੂੰਗਾ ਮੈਂ ਜਾਂ ਕਿੱਥੋਂ ਤੁਸੀਂ ਦੱਸਣਾ ਸ਼ੁਰੂ ਕਰੋਗੇ
0: ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਦੇਖਾਂਗੇ ਵਿਲੇ ਦੇ ਵਿੱਚ ਹੈਗਾ ਕੀ ਆ
1: ਸੋ ਸਾਰੀ ਇਸ ਤੋਂ ਪਹਿਲਾਂ ਮਤਲਬ ਕਿ ਮੈਂ ਲਿਸਟ ਲੈ ਕੇ ਆਵਾਂ ਤੁਹਾਡੇ ਕੋਲ
0: ਬਿਲਕੁਲ ਵੈਸੇ ਰਜੋ ਜੀ ਲਿਸਟ ਲੈ ਕੇ ਆਉਣ ਦੀ ਲੋੜ ਨਹੀਂ ਹੁਣ ਆਪਾਂ ਰੇਹੜੀ ਤੇ ਬੈਠੇ ਜੇ ਮੈਂ ਤੁਹਾਨੂੰ ਪੁੱਛਾਂ ਤਾਂ ਮੇਰੇ ਖਿਆਲ ਨਾਲ ਤੁਸੀਂ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਹੈਗੀਆਂ ਨੇ ਤੁਸੀਂ ਦੱਸ ਹੀ ਦਓਗੇ
1: ਓਕੇ ਸੋ ਵੈਸੇ ਇੱਕ ਮੀਟਿੰਗ ਦੇ ਵਿੱਚ ਤੁਹਾਡੇ ਐਟਲੀਸਟ ਇੰਨਾ ਕੁ ਤੁਹਾਨੂੰ ਪਤਾ ਹੋਵੇ ਕਿ ਆਪਾਂ ਮੇਰੇ ਕੋਲ ਆ ਆ ਆ ਚੀਜ਼ਾਂ ਮੇਰੀਆਂ ਹੈਗੀਆਂ ਨੇ
0: ਅਨਲੈਸ ਅੰਟਿਲ ਰਣਜੋਤ ਜੀ ਕਿ ਤੁਹਾਡੇ ਮਤਲਬ ਕਿ 10-15 ਕੰਪਨੀਆਂ ਚ ਹਿੱਸੇ ਨੇ ਤੁਹਾਡੇ ਮਤਲਬ ਕਿ ਵੀ ਪਾਰਟਨਰਸ਼ਿਪਾਂ ਚੱਲ ਰਹੀਆਂ ਨੇ ਡਿਫਰੈਂਟ ਟਾਈਪ ਆਫ ਬਿਜ਼ਨਸ ਚੱਲ ਰਹੇ ਨੇ ਅਨਫੋਰਚੁਨੇਟਲੀ ਦੋ ਤਿੰਨ ਰਿਲੇਸ਼ਨਸ਼ਿਪ ਚੱਲ ਰਹੇ ਨੇ ਤਾਂ ਮੈਨੂੰ ਲੱਗਦਾ ਇੱਕ ਜਨਰਲ ਬੰਦੇ ਨੂੰ ਆਈਡੀਆ ਹੁੰਦਾ ਹੀ ਆ ਜੀ ਕੀ ਆ ਉਹਦੇ ਕੋਲੇ ਉਸ ਤੋਂ ਬਾਅਦ ਅਗਲੀ ਚੀਜ਼ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਜਿਹੜੀ ਕਿ ਐਕਚੁਅਲੀ ਐਸਟ ਦੇ ਨਾਲੋਂ ਜ਼ਿਆਦਾ ਕੰਪਲੀਕੇਟ ਹੋ ਜਾਂਦੀ ਆ ਤੁਸੀਂ 2-3 ਮਿੰਟ ਪਹਿਲਾਂ ਰੇਜ਼ ਕੀਤੀ ਸੀਗੀ ਉਹ ਸੀਗੀ ਕਿ ਡਿਵਾਈਡ ਕਿਵੇਂ ਕਰਨਾ ਠੀਕ ਹੈ ਜੀ ਹੁਣ ਜਿਵੇਂ ਆਪਾਂ ਤੁਹਾਡੀ ਗੱਲ ਕਰੀਏ ਤੁਹਾਡੇ ਵਾਈਫ ਹੈ ਬੱਚਿਆਂ ਨੂੰ ਤੁਸੀਂ ਦੇ ਦੋਗੇ ਹੋ ਸਕਦਾ ਤੁਸੀਂ ਕਹੋ ਵੀ ਮੇਰੀ ਮਦਰ ਵੀ ਮੇਰੇ ਨਾਲ ਰਹਿੰਦੀ ਆ ਤੇ ਮੈਂ ਚਾਹੁੰਦਾ ਕਿ ਮੇਰੀ ਮਦਰ ਨੂੰ ਵੀ ਬਾਅਦ ਦੇ ਵਿੱਚ ਕਿਤੇ ਇਹ ਨਾ ਹੋਵੇ ਮੇਰੀ ਵਾਈਫ ਤੇ ਜਿਹੜੇ ਮੇਰੇ ਬੱਚੇ ਨੇ ਉਹਨਾਂ ਨੂੰ ਧਿਆਨ ਨਾ ਦੇਣ ਉਹਨਾਂ ਦੇ ਤਾਂ ਮੈਂ ਚਾਹੁੰਦਾ ਕਿ ਉਹਨੂੰ ਵੀ ਇੱਕ ਹਿੱਸਾ ਮਿਲੇ
1: ਜੀ
0: ਜਾਂ ਮੇਰਾ ਭਤੀਜਾ ਜਾਂ ਮੇਰਾ ਭਾਣਜਾ ਮੇਰੇ ਕੋਲ ਰਹਿੰਦਾ ਠੀਕ ਹੈ ਜੀ ਦੇਖੋ ਮੇਰੇ ਜਵਾਕ ਤਾਂ ਮੇਰੇ ਬਿਜ਼ਨਸ ਕੰਮ ਕਰਦੇ ਨਹੀਂ ਮੈਂ ਚਾਹੁੰਦਾ ਕਿ ਜਿਹੜਾ ਮੇਰਾ ਬਿਜ਼ਨਸ ਆ ਉਹ ਸਾਂਭ ਲੇ ਉਹ ਮੇਜਰ ਡਾਇਰੈਕਟਰ ਬਣ ਜੇ ਪਰ ਉਹਦੇ ਵਿੱਚੋਂ ਕੁਛ ਕੁ ਪਰਸੈਂਟੇਜ ਮੇਰੀ ਘਰ ਵਾਲੀ ਤੇ ਜਵਾਕਾਂ ਨੂੰ ਵੀ ਉਹਨੂੰ ਦੇਣੀ ਪਵੇ ਤਾਂ ਇਹਦੇ ਨਾਲ ਮਤਲਬ ਕਿ ਆਹ ਚੀਜ਼ਾਂ ਨੇ ਜਿਹੜੀਆਂ ਇਹ ਸਭ ਤੋਂ ਵੱਧ ਕੰਪਲੀਕੇਟ ਹੁੰਦੀਆਂ ਨੇ ਤੇ ਇਹਦੇ ਵਿੱਚ ਹੀ ਬੰਦਾ ਕਨਫਿਊਜ਼ ਹੁੰਦਾ ਤੇ ਇਹਦੇ ਲਈ ਹੀ ਸਾਨੂੰ ਬਾਰ ਬਾਰ ਚੀਜ਼ ਤੇ ਆਉਣਾ ਪੈਂਦਾ ਵੀ ਇਹਨੂੰ ਕਿਵੇਂ ਲਿਖੀਏ ਇਹਨੂੰ ਕਿਵੇਂ ਲਿਖੀਏ ਕਿ ਉਹਦੀ ਜਿਹੜੀ ਇੰਟੈਂਸ਼ਨ ਆ ਜਿਹੜੀ ਉਹਦੀ ਐਕਚੁਅਲੀ ਵਿਸ਼ ਹੈ ਉਹਦੀ ਜਿਹੜੀ ਉਹਦੀ ਵਿਲ ਹੈ ਉਹ ਚੀਜ਼ ਅਸੀਂ ਪੂਰੀ ਕਰ ਸਕੀਏ ਤੇ ਉਦੋਂ ਬਾਅਦ ਜਿਹੜੀ ਐਕਚੁਅਲੀ ਲਿਖਣ ਦੇ ਲਈ ਜਿਹੜਾ ਸਾਡਾ ਸਭ ਤੋਂ ਵੱਧ ਚੈਲੰਜ ਹੁੰਦਾ ਜਿਹਦੇ ਲਈ ਬਿੱਲ ਤੁਹਾਨੂੰ ਖੁਦ ਬਣਾਉਣੀ ਚਾਹੀਦੀ ਆ ਆਨਲਾਈਨ ਬਣਾਉਣੀ ਚਾਹੀਦੀ ਆ ਜਾਂ ਵਕੀਲ ਦੀ ਹੈਲਪ ਲੈਣੀ ਚਾਹੀਦੀ ਆ ਉਹ ਹੁੰਦੀ ਆ ਕੱਲ ਨੂੰ ਚੈਲੰਜ
1: ਸੋ ਬਿਲਕੁਲ ਮੇਰਾ ਅਗਲਾ ਸਵਾਲ ਉਹ ਹੀ ਕਾ ਕਿ ਇੱਥੇ ਮੇਰੇ ਖਿਆਲ ਪੋਸਟ ਆਫਿਸ ਤੋਂ ਵੀ ਮਿਲ ਜਾਂਦੀ ਹੈ
0: ਪੋਸਟ ਆਫਿਸ ਤੋਂ ਵੀ ਮਿਲ ਜਾਂਦੀ
1: ਹੈ ਅੱਜ ਕੱਲ ਆਨਲਾਈਨ
0: ਵੀ ਬਿਲਕੁਲ ਸਾਰਾ ਕੁਝ ਆਨਲਾਈਨ
1: ਅੱਛਾ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਆ ਵੀ ਤੁਸੀਂ ਉਦਾਂ ਹੀ ਹੱਥ ਨਾਲ ਹੀ ਭਾਵੇਂ ਲਿਖ ਕੇ ਤੁਸੀਂ ਰੱਖਿਆ ਵਾ ਜਾਂ ਈਮੇਲ ਹੀ ਕਿਸੇ ਨੂੰ ਕੀਤੀ ਹੈ ਤੇ ਉਹ ਵੀ ਚੀਜ਼ਾਂ ਚੱਲ ਜਾਂਦੀਆਂ ਅੱਛਾ ਇਹ ਕੀ ਇਹ ਸਾਰਾ ਕੁਝ ਵਾਜਬ ਹੈ
0: ਹਰ ਇੱਕ ਦੀ ਓਪਨ ਟੂ ਚੈਲੰਜ ਆ ਜੀ ਡਿਪੈਂਡ ਕਰਦਾ ਉਹਦੇ ਵਿੱਚ ਕੀ ਲਿਖਿਆ ਗਿਆ ਜੀ ਹੁਣ ਜੇ ਤੁਸੀਂ ਇੱਕ ਈਮੇਲ ਤੁਹਾਡੇ ਕੋਲ ਹੈਗੀ ਆ ਕਿ ਜੀ ਮੈਂ ਮਰ ਗਿਆ ਤੇ ਮਰਨ ਤੋਂ ਬਾਅਦ ਜਿਹੜਾ ਮੈਂ ਆਪਣੇ ਜਵਾਕਾਂ ਦੇ ਘਰ ਵਾਲੇ ਨੂੰ ਕੁਛ ਨਹੀਂ ਦੇਣਾ ਸਾਰਾ ਕੁਛ ਮੇਰੀ ਸਹੇਲੀ ਨੂੰ ਦਿੱਤਾ ਜਾਵੇ ਨਹੀਂ ਚੱਲਣੀ ਜੀ
1: ਸੋ ਉਹ ਚੈਲੰਜ ਹੋ ਜਾਊਗਾ
0: ਕਿਉਂ ਨਹੀਂ ਹੋਊਗੀ ਜੀ ਹੁਣ ਜੇ ਤੁਸੀਂ

0: ਮੇਲ ਕਰ ਦਿੱਤੀ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਸਾਰਾ ਕੁਛ ਮੇਰੇ ਘਰ ਦੇ ਜਵਾਕਾਂ ਨੂੰ ਮਿਲੇ, ਇਟ ਵਿਲ ਪਾਸ। ਹੁਣ ਉਹਦੇ ਵਿੱਚ ਲਿਖ ਦੋ ਤੁਸੀਂ ਇੱਕ ਪੇਪਰ ਤੇ ਲਿਖ ਕੇ ਵਧੋ ਕਿ 50% ਮੇਰੇ ਘਰ ਦੇ ਜਵਾਕਾਂ ਨੂੰ ਮਿਲੇ, 50% ਮੇਰੀ ਮਦਰ ਨੂੰ ਮਿਲੇ, ਇਟ ਵਿਲ ਓਪਨ ਟੂ ਡਿਬੇਟ।
1: ਓਕੇ ਹਾਂਜੀ, ਸੋ ਇੱਥੇ ਫਿਰ ਆਪਾਂ ਇਹ ਕਹਿ ਲਈਏ ਕਿ ਆਸਟ੍ਰੇਲੀਆ 'ਚ ਜਦੋਂ ਆਪਾਂ ਬੈਠੇ ਅਵੇਲ ਕਰ ਰਹੇ ਹਾਂ ਤੇ ਉੱਥੇ ਤੁਹਾਡਾ ਪਰਿਵਾਰ, ਤੁਹਾਡਾ ਪਾਰਟਨਰ, ਵਹੁਟੀ, ਘਰ ਵਾਲਾ, ਬੱਚੇ, ਉਹ ਪ੍ਰਾਇਮਰੀ, ਤੁਹਾਡੇ ਮਾਂ ਪਿਓ ਜਿਹੜੇ ਨੇ, ਭੈਣ ਭਰਾ, ਉਹ ਸਾਰੇ
0: ਬਾਹਰ
1: ਹੋ ਗਏ।
0: ਬਿਲਕੁਲ ਉਸ ਰਾਜ ਚ ਬਾਹਰ ਹੋ ਗਏ। ਹਾਂਜੀ ਹਾਂਜੀ ਹਾਂਜੀ।
1: ਤੇ ਜੇ ਮੰਨ ਲਓ ਅੱਗੇ ਉਹਨਾਂ ਦੇ ਨਿਆਣਿਆਂ ਦੇ ਵਿੱਚ ਕੋਈ ਕੰਫਲਿਕਟ ਪੈਦਾ ਹੁੰਦਾ ਵਾ, ਮੰਨ ਲਓ ਇੱਕ ਬੰਦੇ ਨੇ ਵਿਲ ਕੀਤੀ ਹੈ, ਉਸ ਤੋਂ ਬਾਅਦ ਜਿੱਦਾਂ ਦੋ ਮੁੰਡੇ ਨੇ, ਕੁੜੀ, ਉਹਨਾਂ ਦੇ ਵਿੱਚ ਉਹ ਚੀਜ਼ ਜਿਹੜੀ ਉਹ ਕਿਹੜੇ ਤਰੀਕੇ ਨਾਲ ਡਿਸਾਈਡ ਜਾਂ ਡਿਵਾਈਡ ਹੁੰਦੀ ਆ ਵਿਲ ਤੋਂ ਬਗੈਰ?
0: ਵਿਲ ਤੋਂ ਬਗੈਰ ਤਾਂ ਐਵਰੀਬਡੀ ਵਿਲ ਵੀ ਇਕੁਅਲ ਸ਼ੇਅਰ ਜੀ, ਡਿਪੈਂਡਿੰਗ ਬਾਅਦ ਉਹਦੀ ਏਜ ਕਿੰਨੀ ਹੈ ਜੀ ਜਵਾਕਾਂ ਦੀ, ਤੇ ਥੋੜੀ ਸਭ ਤੋਂ ਵੱਡੀ ਚੀਜ਼ਾਂ ਨੇ ਐਗਜ਼ੀਕਿਊਟਰ ਦੇ ਉੱਪਰ। ਠੀਕ ਹੈ ਜੀ, ਹੁਣ ਜੇ ਤੁਸੀਂ ਨਹੀਂ ਹੈਗੇ, ਥੋੜੀ ਵਾਈਫ ਹੈਗੀ ਹੈ ਜੀ, ਜੇ ਵਾਈਫ ਨਹੀਂ ਹੈਗੀ, ਹਸਬੈਂਡ ਰਹਿ ਜਾਂਦਾ ਤੇ ਉਹਦੀ ਪ੍ਰੋਪਰਟੀ ਆ, ਤਾਂ ਹਸਬੈਂਡ ਦੀ ਜਿਹੜੀ ਉਹ ਐਵਰੀਬਡੀ ਦੀ ਗੱਲ ਇਕੁਅਲ ਸ਼ੇਅਰ ਬੜੀ ਮੱਚ। ਹੁਣ ਜੇ ਕਈ ਚੀਜ਼ਾਂ ਕੀ ਹੁੰਦੀਆਂ ਨੇ, ਜਿਵੇਂ ਆਪਾਂ ਗੱਲ ਕੀਤੀ ਸੀਗੀ ਕਿ ਜੀ ਮੈਂ ਨੀ ਚਾਹੁੰਦਾ ਮੇਰੇ ਮੁੰਡੇ ਨੂੰ ਕੁਛ ਵੀ ਮਿਲੇ, ਤੇ ਮੈਂ ਆਪਣੇ ਦੋਨੇ ਚੀਜ਼ਾਂ ਦੋਨੇ ਕੁੜੀਆਂ ਦੇ ਵਿੱਚ ਡਿਵਾਈਡ ਕਰ ਦਿੱਤੀਆਂ, ਤਾਂ ਕੀ ਮੁੰਡੇ ਕੋਲ ਕਲੇਮ ਹੈਗਾ? ਯੈਸ ਐਂਡ ਨੋ। ਅੰਡਰ ਐਡਮਿਨਿਸਟ੍ਰੇਸ਼ਨ ਆਫ ਪ੍ਰੋਵਿਡੈਂਟ ਐਕਟ 1958 ਦੇ ਪਾਰਟ 4 ਦੇ ਅੰਦਰ ਫੈਮਿਲੀ ਪ੍ਰੋਵੀਜ਼ਨ ਦੇ ਅੰਡਰ ਉਹ ਕਲੇਮ ਪਾ ਸਕਦਾ, ਸੁਪਰੀਮ ਕੋਰਟ ਚ ਇਹਨਾਂ ਨੂੰ ਫੈਮਿਲੀ ਨੂੰ ਲੈ ਕੇ ਜਾ ਸਕਦਾ। ਹਾਊਐਵਰ ਹੁਣ ਇੱਥੇ ਹੀ ਵਕੀਲਾਂ ਦੀ ਜਿਹੜੀ ਇੱਥੇ ਹੀ ਸਾਡਾ ਕੰਮ ਆਉਂਦਾ, ਉਹਦੇ ਜੇ ਵਿਲ ਦੇ ਵਿੱਚ ਆਪਾਂ ਵਿਲ ਦੇ ਵਿੱਚ ਕੀ ਹੈ ਨਾ, ਐਕਚੁਅਲੀ ਵਿਲ ਇੱਕ ਲੀਗਲ ਡਾਕੂਮੈਂਟ ਨਹੀਂ ਹੈਗਾ ਜੀ, ਵਿਲ ਹੋਣੀ ਚਾਹੀਦੀ ਹੈ ਥੋੜੀ ਕਹਾਣੀ, ਥੋੜੀ ਸਟੋਰੀ। ਹੁਣ ਉਹਦੇ ਵਿੱਚ ਜੇ ਤੁਸੀਂ ਇਹਨੂੰ ਸਟੋਰੀ ਵਾਂਗੂ ਲਿਖੋਗੇ, ਮੈਂ ਘਰ ਵਾਲਾ ਜੀ, ਮੇਰੀ ਬਾਹੀ ਬਹੁਤ ਪਿਆਰ ਕਰਦੀ ਆ ਮੈਨੂੰ, ਮਤਲਬ ਕਿ ਵੀ ਨੋਟ ਦੈਟ ਸੁਪਰਫੀਸ਼ੀਅਲ, ਕਿ ਵੀ ਮੈਂ ਆਪਣੀ ਪ੍ਰੋਪਰਟੀ ਵਾਈਫ ਨੂੰ ਦੇਣਾ ਚਾਹੁੰਦਾ, ਮੈਂ ਦੋਨੇ ਕੁੜੀਆਂ ਦੇਣਾ, ਉਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਹੈ, ਮੁੰਡੇ ਨੂੰ ਮੈਂ ਨਹੀਂ ਦੇਣਾ ਚਾਹੁੰਦਾ, ਉਹ ਨਸ਼ੇ ਕਰਨ ਲੱਗ ਗਿਆ, ਉਹਨੇ ਮੇਰੀ ਗੱਲ ਨੀ ਮੰਨੀ, ਜਾਂ ਤੇ ਸਾਰੀਆਂ ਚੀਜ਼ਾਂ ਉਹ ਚ ਲਿਖੀਆਂ ਜਾਂਦੀਆਂ ਨੇ, ਤਾਂ ਵਿਲ ਇੱਕ ਤਕਰੀਬਨ ਬੁਲੇਟ ਪਰੂਫ ਬਣ ਜਾਂਦੀ ਆ।
1: ਓਕੇ, ਸੋ ਉਹਦੇ ਪਿੱਛੇ ਰੀਜ਼ਨਿੰਗ ਜੇ ਨਾਲ
0: ਰੀਜ਼ਨਿੰਗ ਨਾਲ ਦਿੱਤੀ ਜਾਵੇ ਤਾਂ,
1: ਸੋ ਚੀਜ਼ ਜਿਹੜੀ ਆ ਉਹ ਸੋਚ ਕੇ ਬੰਦਾ ਉਸ ਹਿਸਾਬ,
0: ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਫਿਰ ਉਸ ਤੋਂ ਬਾਅਦ ਐਟ ਦੀ ਐਂਡ ਆਫ ਦੀ ਡੇ ਤੁਹਾਡੇ ਪੈਸੇ ਨੇ ਰੰਜੋ ਜੀ, ਤਾਂ ਤੁਸੀਂ ਡਿਸਾਈਡ ਕਰਨਾ ਤੁਸੀਂ ਕਿਵੇਂ ਦਓਗੇ। ਪਰ ਉਹਦੇ ਵਿੱਚ ਸਿਰਫ ਜੇ ਕੋਰਟ ਨੂੰ ਤੁਹਾਡੀ ਇੰਟੈਂਸ਼ਨ ਕਲੀਅਰ ਸਮਝ ਆ ਗਈ, ਤਾਂ ਕੋਰਟ ਕੋਲ ਕੋਈ ਪਾਵਰ ਨਹੀਂ ਉਹਨੂੰ ਓਵਰਟਰਨ ਕਰਨ ਦੀ। ਜੇ ਉਹਨਾਂ ਨੂੰ ਕਿਤੇ ਲੱਗਿਆ ਕਿ ਵੀ ਇਹ ਚੀਜ਼ ਉਵੇਂ ਨਹੀਂ ਕਰਨੀ ਚਾਹੁੰਦੇ ਸੀ ਪਰ ਇਹ ਲਿਖਣ ਦੇ ਵਿੱਚ ਗਲਤੀ ਹੋ ਗਈ, ਤਾਂ ਦੇ ਕੇ ਚੈਲੰਜ ਬੇਸਿਕਲੀ।
1: ਅੱਛਾ, ਜਿੱਦਾਂ ਇੱਕ ਕਲੋਜ਼ ਰਿਲੇਸ਼ਨ ਤੇ ਤੁਸੀਂ ਦੱਸੇ ਆ,
0: ਹਾਂਜੀ ਹਾਂਜੀ,
1: ਪਰ ਜੇ ਕੋਈ ਬਾਹਰਲਾ ਰਿਲੇਸ਼ਨ ਆਉਂਦਾ, ਕੀ ਉਹ ਚੈਲੰਜ ਕਰ ਸਕਦਾ ਵਕੀਲ ਦੀ ਲਿਖੀ ਵਿਲ ਨੂੰ?
0: ਵਕੀਲ ਦੀ ਲਿਖੀ ਨੀ ਜੀ, ਲਿਖਿਆ ਕਿਵੇਂ ਗਿਆ
1: ਦੁਬਾਰਾ? ਜੇ ਮੰਨ ਲਓ ਲਿਖੀ,
0: ਮੈਂ ਉਹੀ ਗੱਲ ਕਰ ਰਿਹਾ ਨਾ ਰਿੰਦੂ ਜੀ, ਵਕੀਲ ਵੀ ਗਲਤੀਆਂ ਕਰ ਸਕਦੇ ਨੇ, ਜਾਂ ਹੋ ਸਕਦਾ ਬੰਦੇ ਦੀ ਆਪਣੀ ਇੰਟੈਂਸ਼ਨ ਵੀ ਚੇਂਜ ਹੋ ਸਕਦੀ ਆ। ਤਾਂ ਆਈ ਨੋ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ, ਕਿਉਂਕਿ ਫਿਲਮਾਂ ਚ ਬੜਾ ਦੇਖਦੇ ਆ ਕਿ ਵੀ ਆਪਾਂ ਮੈਂ ਆ ਗਈ ਜੀ, ਇਹ ਵੀ ਬੱਚਾ ਇਹਦਾ ਹੀ ਆ ਨਾ, ਤਾਂ ਐਸ ਲੌਂਗ ਐਸ ਦੇਰ ਇਜ਼ ਅ ਸਟੋਰੀ, ਇਟ ਵਿਲ ਬੀ ਪ੍ਰੀਟੀ ਮੱਚ ਬੁਲੇਟ ਪਰੂਫ। ਤੇ ਕਿਉਂਕਿ ਚੈਲੰਜ ਕਰਨ ਲਈ ਵਿਲ ਦੇ ਵਿੱਚ ਐਸ ਏ ਸੈਡ ਪਾਰਟ 4 ਫੈਮਿਲੀ ਪ੍ਰੋਵੀਜ਼ਨਸ ਨੇ, ਹਾਊਐਵਰ ਉਰੇ ਹੋਰ ਪ੍ਰੋਵੀਜ਼ਨਸ ਇਨ ਇਫੈਕਟ ਆ ਸਕਦੀਆਂ ਨੇ, ਜਿਵੇਂ ਕਿ ਸਪਾਊਸਲ ਮੇਨਟੇਨੈਂਸ, ਚਾਈਲਡ ਮੇਨਟੇਨੈਂਸ, ਉਹ ਪ੍ਰੋਵੀਜ਼ਨ ਵਿੱਚ ਕਿਕ ਇਨ ਕਰ ਸਕਦੀਆਂ ਨੇ, ਉਹ ਫੈਮਿਲੀ ਲਾਅ ਐਕਟ ਦੇ ਅੰਡਰ ਆਉਂਦੀਆਂ ਨੇ, ਉਹ ਵਿਲਸ ਐਂਡ ਪ੍ਰੋਵਿਡੈਂਟ ਐਕਟ ਦੇ ਅੰਡਰ ਨਹੀਂ ਆਉਣਗੀਆਂ।
1: ਅੱਛਾ, ਇੱਥੇ ਜਿੱਦਾਂ ਪਾਰਟਨਰ ਸ਼ਬਦ ਯੂਜ਼ ਕਰ ਲਿਆ ਜਾਂਦਾ ਵਹੁਟੀ, ਤੇ ਜੇ ਮੰਨ ਲਓ ਉਦਾਂ ਵੀ ਕਿਸੇ ਦੇ ਨਾਲ ਕੋਈ ਰਹਿੰਦਾ, ਉਹ ਵੀ ਐਜ਼ ਏ ਪਾਰਟਨਰ, ਆਪਾਂ ਦੇਖਦੇ ਹਾਂ ਵੀ ਉਹਨੂੰ ਉਹਦੇ ਲਈ ਵੀ ਰਾਈਟਸ ਜਿਹੜੇ ਹੁੰਦੇ ਆ, ਕੀ ਉਹ ਵੀ ਕਲੇਮ ਪਾ ਸਕਦਾ, ਉਹਦੇ ਕੀ ਰਾਈਟਸ ਨੇ? ਜੇ ਮੰਨ ਲਓ ਉਹਦੀ ਵਾਈਫ ਆ,
0: ਡਸਨਟ ਹੈਵ ਟੂ ਬੀ ਮੈਰਿਡ,
1: ਜੇ ਮੰਨ ਲਓ ਇੱਕ ਵਾਈਫ ਵੀ ਆ,
0: ਹਾਂਜੀ ਹਾਂਜੀ,
1: ਨਾਲ ਹੋਰ ਕਿਤੇ ਬਾਹਰ ਉਹਦਾ ਰਿਲੇਸ਼ਨ, ਬਾਹਰਲਾ ਰਿਲੇਸ਼ਨ ਵੀ ਇਹਦੇ ਉੱਤੇ ਪਾ ਸਕਦਾ?
0: ਓਕੇ, ਹੁਣ ਜਿਹੜਾ ਤੁਸੀਂ ਕੁਐਸਚਨ ਪੁੱਛ ਰਹੇ ਹੋ ਰੰਜੋ ਜੀ, ਇਹ ਤੁਸੀਂ ਵਿਲਸ ਐਂਡ ਪ੍ਰੋਵਿਡ ਤੋਂ ਹਟ ਗਏ।
1: ਓਕੇ
0: ਹਾਂਜੀ,
1: ਸੋ ਮਤਲਬ ਪਾ ਸਕਦਾ ਕਿ ਨਹੀਂ ਪਾ ਸਕਦਾ? ਮੰਨ ਲਓ
0: ਮੈਂ ਉਸੇ ਚੀਜ਼ ਦਾ ਆਨਸਰ ਦੇ ਰਿਹਾ, ਬਿਲਕੁਲ ਦੇ ਰਿਹਾ ਤੁਹਾਨੂੰ, ਕਿਉਂਕਿ ਐਟ ਦੀ ਐਂਡ ਆਫ ਦੀ ਡੇ ਉਹਦਾ ਪਾਰਟਨਰ ਆ, ਠੀਕ ਹੈ ਜੀ ਗੱਲ, ਤਾਂ ਉਹ ਪਾ ਸਕਦਾ ਫੈਮਿਲੀ ਲਾਅ ਐਕਟ 1975 ਦੇ ਅੰਡਰ,
1: ਸੋ ਉਹ ਡਾਇਰੈਕਟ ਨਹੀਂ, ਇਨਡਾਇਰੈਕਟ ਹੋਰ ਵੇ ਦੇ,
0: ਕਿਉਂਕਿ ਹਾਂਜੀ ਹਾਂਜੀ, ਕਿਉਂਕਿ ਉਹਦਾ ਆਪਣਾ ਕਲੇਮ ਆ ਨਾ ਜੀ, ਹੁਣ ਥੋੜੀ ਵਾਈਫ ਥੋੜੇ ਦੇ ਕਲੇਮ ਕਿਹੜੇ ਬੇਸ ਤੇ ਪਾ ਸਕਦੀ ਆ ਨਾ, ਤਾਂ ਉਹਦਾ ਆਪਣਾ ਤਰੀਕਾ ਪਾਉਣ ਦਾ, ਤਾਂ ਜੇ ਕੋਈ ਪਾਰਟਨਰ ਹੈ ਤਾਂ ਉਹ ਫੈਮਿਲੀ ਲਾਅ ਐਕਟ ਦੇ ਅੰਡਰ ਪਾਊਗਾ, ਐਡਮਿਨਿਸਟ੍ਰੇਸ਼ਨ ਬਿਲਸ ਐਂਡ ਪ੍ਰੋਵਿਡੈਂਟ ਐਕਟ ਦੇ ਅੰਡਰ ਨਹੀਂ ਪਾ ਸਕਦਾ,
1: ਸਿੱਧਾ ਨਹੀਂ ਪਾਊਗਾ,
0: ਸਿੱਧਾ ਨਹੀਂ ਪਾ ਸਕਦਾ।
1: ਅੱਛਾ, ਇੱਕ ਆਪਣੇ ਭਾਈਚਾਰੇ ਦੇ ਵਿੱਚ ਹੋਰ ਜ਼ਿਆਦਾ ਮੈਂ ਵੇਖਣਾ ਵੀ ਮਹਿਫਲਾਂ ਦੇ ਵਿੱਚ ਚਰਚਾ ਹੁੰਦੀ ਆ ਵੀ ਜੇ ਇੱਥੇ ਬਿੱਲ ਨਾ ਕਰਵਾਈਏ ਤੇ ਸਾਰਾ ਕੁਝ ਸਰਕਾਰ ਕੋਲ ਚਲ ਜਾਂਦਾ, ਇਹਦੇ ਪਿੱਛੇ ਕੀ ਲੌਜਿਕ ਹੈ, ਕਿੱਥੋਂ ਆਉਂਦੀ ਹੈ ਇਹ ਗੱਲਬਾਤ, ਇਹਦੇ ਬਾਰੇ ਲਾਅ ਕੀ ਕਹਿੰਦਾ?
0: ਇਹ ਕਿਤੇ ਨਾ ਕਿਤੇ ਬਿਲਕੁਲ ਸਹੀ ਹੈ ਜੀ, ਤੇ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਇਹੀ ਡਰ ਹੈ ਜਿਹੜਾ ਆਪਣੇ ਭਾਈਚਾਰੇ ਨੂੰ

0: ਮਤਲਬ ਕਿ ਟੈਬੂ ਸਬਜੈਕਟ ਹੋਣ ਦੇ ਬਾਵਜੂਦ ਵੀ ਗੱਲ ਕਰਨ ਲਈ ਕਹਿ ਰਿਹਾ ਹੁਣ ਦੇਖੋ ਹਸਬੈਂਡ ਵਾਈਫ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਵਿਲ ਦੇ ਵਿੱਚ ਸਭ ਤੋਂ ਇੰਪੋਰਟੈਂਟ ਕੁਛ ਬੰਦਾ ਹੁੰਦਾ ਐਗਜੀਕਿਊਟਰ ਹੁਣ ਅਨਫੋਰਚੁਨੇਟਲੀ ਜੇ ਹਸਬੈਂਡ ਐਂਡ ਵਾਈਫ ਨਹੀਂ ਰਹੇ ਬੱਚੇ ਰਹਿ ਗਏ ਤੇ ਉਹਨਾਂ ਦੀ ਉਮਰ 18 ਸਾਲ ਨਹੀਂ ਤਾਂ ਸਾਰੀ ਪ੍ਰੋਪਰਟੀ ਕਿਉਂਕਿ ਤੁਸੀਂ ਵਿਲ ਤੋਂ ਬਿਨਾਂ ਚਲੇ ਗਏ ਤਾਂ ਤੁਹਾਨੂੰ ਕਿਹਾ ਜਾਂਦਾ ਇਨ ਸਟੇਟ ਮਤਲਬ ਕਿ ਤੁਸੀਂ ਬਿਨਾਂ ਵਿਲ ਬਣਾਏ ਮਾਰ ਗਏ ਹੋ ਤਾਂ ਸਰਕਾਰ ਐਡਮਿਨਿਸਟ੍ਰੇਟਰ ਅਪੁਆਇੰਟ ਕਰਦੀ ਆ ਜਿਹੜਾ ਤੁਹਾਡੀ ਪ੍ਰੋਪਰਟੀ ਨੂੰ ਆਪਣੀ ਮਰਜ਼ੀ ਦੇ ਨਾਲ ਬੱਚਿਆਂ ਨੇ ਬੈਨੀਫਿਟ ਲਈ ਜਦ ਤੱਕ ਉਹ 18 ਸਾਲ ਦੇ ਨਹੀਂ ਉਦੋਂ ਤੱਕ ਸਾਂਭਦਾ ਤੇ ਫਿਰ ਕੋਰਟ ਦੇ ਆਰਡਰ ਹਿਸਾਬ ਨਾਲ ਉਹਨੂੰ ਪ੍ਰੋਪਰਟੀ ਨੂੰ ਡਿਵਾਈਡ ਕਰਦਾ
1: ਪਰ ਜਦੋਂ 18 ਸਾਲ ਦੇ ਹੋ ਜਾਂਦੇ ਨੇ ਫਿਰ ਉਹਨੂੰ ਵਾਪਸ
0: ਉਹ ਤਾਂ ਪ੍ਰੋਪਰਟੀ ਚ ਰਹਿੰਦਾ ਕੀ ਹੈ ਜੀ
1: ਓਕੇ ਅੱਛਾ ਮਤਲਬ ਉਸ ਹਿਸਾਬ ਨਾਲ ਇਹਦਾ ਮਤਲਬ ਲੋਕਾਂ
0: ਮਤਲਬ ਕੀ
1: ਹੁੰਦੀ ਹੈ ਜਾਂ ਨਹੀਂ ਹੁੰਦੀ
0: ਤੁਸੀਂ ਟਰਸਟ ਕਰੋਗੇ ਗਵਰਨਮੈਂਟ ਨੂੰ ਕੀ ਤੁਹਾਡੇ ਮਰਦਬਾ ਵੀ ਜਿਹੜਾ ਘਰ ਘੁਰ ਸਾਰਾ ਕੁਛ ਉਹ ਕਿਉਂਕਿ ਬੱਚੇ ਤਾਂ ਫਸਟ ਕੇਅਰ ਚਲੇ ਜਾਣਗੇ
1: ਓਕੇ ਅੱਛਾ ਜੇਕਰ ਮੰਨ ਲਓ ਇਹ ਤੇ ਹੋ ਗਿਆ ਸਿਨੈਰੀਓ ਇੱਥੋਂ ਦਾ ਤੇ ਜੇਕਰ ਮੰਨ ਲਓ ਉਹ ਹਲੇ ਇੱਥੇ ਉਹਨਾਂ ਦੇ ਕਦਮ ਹੀ ਨਹੀਂ ਪੱਕੇ ਮੰਨ ਲਓ ਪੀ ਆਰ ਨਹੀਂ ਹਲੇ ਤੱਕ ਮਿਲੀ ਬਹੁਤ ਸਾਰੇ ਇੱਦਾਂ ਦੇ ਵੀ ਜੋੜੇ ਨੇ ਜਿਹਨਾਂ ਦੇ ਬੱਚੇ ਵੀ ਨੇ ਵੱਡੇ ਵੀ ਹੋ ਗਏ ਆ ਪਰ ਉਹਨਾਂ ਨੂੰ ਹਲੇ ਪੀ ਆਰ ਨਹੀਂ ਮਿਲੀ
0: ਕੋਈ
1: ਹਲੇ ਉਹ ਮਤਲਬ ਕਿਸੇ ਨਾ ਕਿਸੇ ਆਰ ਜੀ ਵੀਜ਼ੇ ਦੇ ਉੱਤੇ ਸਟੂਡੈਂਟ ਵੀਜ਼ੇ ਤੇ ਕੀ ਉਹ ਵੀ ਇੱਥੇ ਬਿੱਲ ਬਣਾ ਸਕਦੇ
0: ਬਿਲਕੁਲ ਬਣਾ ਸਕਦੇ ਨੇ ਪਰ ਫਿਰ ਸਭ ਤੋਂ ਫਿਰ ਉਹਦੇ ਵਿੱਚ ਪਹਿਲਾਂ ਕੁਛ ਨਹੀਂ ਆਉਂਦਾ ਤੁਹਾਡੇ ਕੋਲ ਬਿੱਲ ਦੇ ਵਿੱਚ ਵੰਡਣ ਵਾਲਾ ਕੀ ਹੈ
1: ਨਹੀਂ ਮੰਨ ਲਓ ਜੇ ਹੈ ਉਹਦਾ ਕੋਈ ਐਸੈਟ
0: ਬਿਲਕੁਲ ਬਣਾ ਸਕਦੇ ਨੇ ਪਰ ਉਹ ਬਿੱਲ ਨੂੰ ਇੰਡੀਆ ਦੇ ਵਿੱਚ ਵੀ ਵੈਲਿਡ ਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਰੇ ਦੀ ਕੋਰਟ ਦੀ ਜੁਰਿਸਡਿਕਸ਼ਨ ਆਸਟ੍ਰੇਲੀਆ ਦੇ ਵਿੱਚ ਹੀ ਹੈ ਇੰਡੀਆ ਚ ਆਸਟ੍ਰੇਲੀਆ ਕੋਰਟ ਦੇ ਫੈਸਲੇ ਨਹੀਂ ਮੰਨੇ ਜਾਂਦੇ
1: ਇੱਥੋਂ ਦੀ ਉੱਥੇ ਤੋਂ ਉੱਥੋਂ ਦੀ ਇੱਥੇ ਨਹੀਂ ਚੱਲਣੇ
0: ਉੱਥੇ ਦੀ ਉਰੇ ਵੈਲੀਡੇਟ ਕਰਵਾਉਣੀ ਪੈਣੀ ਹੈ ਜੀ ਉਰੇ ਦੇ ਲਾਅ ਥੋੜੇ ਸੌਖੇ ਨੇ ਇੰਡੀਆ ਦੇ ਲਾਅ ਥੋੜੇ ਜਿਹੇ ਔਖੇ ਨੇ ਹਾਂਜੀ
1: ਉੱਥੇ ਥੋੜਾ ਜਿਹਾ ਹੋਰ ਡੰਗਾਈ ਚ ਜਾਣਾ
0: ਡੰਗਾਈ ਜਾਣਾ ਪੈਂਦਾ ਕਿਉਂਕਿ ਉੱਥੇ ਜਿਹੜਾ ਫੈਮਿਲੀ ਕਲਚਰਲੀ ਚੀਜ਼ਾਂ ਡਿਫਰੈਂਟ ਨੇ ਜੀ
1: ਸੋ ਇਹ ਆਪਾਂ ਇੰਡੀਆ ਦੀ ਜੇ ਗੱਲ ਚੱਲੀ ਹੈ ਤੇ ਇਹ ਫਿਰ ਆਪਣੀ ਇੱਕ ਇੱਕ ਆਦਤ ਵੀ ਹੈ ਕਿਉਂਕਿ ਇੰਡੀਆ ਵੀ ਆਪਾਂ ਵੇਹਨੇ ਆ ਵੀ ਕਿੱਥੇ ਆਪਾਂ ਬਿੱਲ ਬਣਾਉਂਦੇ ਹਾਂ ਪਤਾ ਹੀ ਆ ਵੀ ਹਾਂ ਇੱਦਾਂ ਹੀ ਇਹ ਚੱਲਦਾ ਆ ਰਿਹਾ
0: ਉੱਥੇ ਸਰਕਾਰ ਕੋਲ ਨਹੀਂ ਨਾ ਜਾਂਦੀ ਪ੍ਰੋਪਰਟੀ ਉੱਥੇ ਫਿਰ ਚਾਚਾ ਮਾਮਾ ਭੂਫ ਫੁੱਫੜ ਕੋਈ ਨਾ ਕੋਈ ਸਾਂਭ ਹੀ ਲੈਂਦਾ ਜੀ ਉਰੇ ਨਹੀਂ ਨਾ ਕਰ ਸਕਦਾ
1: ਸੋ ਉਹ ਵਾਲੀਆਂ ਆਦਤਾਂ ਸਾਨੂੰ ਇੱਥੇ ਬਦਲਣੀਆਂ ਪੈਣਗੀਆਂ
0: ਕਿਉਂਕਿ ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂ ਚ ਕਿਹਾ ਸੀਗਾ ਆਪਾਂ ਇਸ ਗੱਲ ਤੋਂ ਭਜਦੇ ਹਾਂ ਜੀ ਆਪਣੀ ਚੀਜ਼ ਮੰਨਣੀ ਪੈਣੀ ਆ
1: ਮੰਨਣਾ ਹੀ ਨਹੀਂ ਚਾਹੁੰਦੇ
0: ਆਪਾਂ ਇਸ ਚੀਜ਼ ਨੂੰ ਮੰਨਣਾ ਹੀ ਨਹੀਂ ਚਾਹੁੰਦੇ ਵੀ ਆਪਾਂ ਕਦੇ ਮਰਾਂਗੇ ਤੇ ਆਪਣੇ ਤੋਂ ਬਾਅਦ ਆਪਣੇ ਜਵਾਕ ਹੋ ਸਕਦਾ ਰੋਲਣ ਤੇ ਇਹ ਚੀਜ਼ ਤੋਂ ਭੱਜਣ ਕਰਕੇ ਹੀ ਆਪਣੇ ਜਿਹੜੇ ਇੰਨੇ ਵਹਿਮ ਭਰਮ ਨੇ ਤੇ ਆਪਾਂ ਦੀ ਗੱਲ ਨਹੀਂ ਕਰਦੇ ਤੇ ਆਪਣੇ ਬੰਦੇ ਬਿੱਲ ਨਹੀਂ ਬਣਾਉਂਦੇ ਆਪਣੀ ਕਮਿਊਨਿਟੀ ਚ ਬੜੇ ਬੜੇ ਇੰਸੀਡੈਂਟਸ ਹੋਏ ਨੇ ਜਿਹ ਚ ਅਣਹੋਣੀ ਮੌਤਾਂ ਹੋਈਆਂ ਨੇ ਤੇ ਉਦੋਂ ਬਾਅਦ ਜਿੰਨੇ ਕੰਜਰਗਲੇਸ ਹੋਏ ਨੇ ਮਤਲਬ ਕਿ ਵੀ ਪਤੀ ਆਪਾਂ ਨੂੰ ਆਪਾਂ ਦੇ ਵਿੱਚ ਲੜਾਈ ਝਗੜੇ ਹੋਏ ਨੇ
1: ਇਹ ਤੇ ਹੋ ਗਿਆ ਚਲੋ ਸਾਡਾ ਟਾਈਮ ਕੱਢ ਕੇ ਆਪਾਂ ਹੋ ਸਕਦਾ ਇਸ ਚੀਜ਼ ਤੋਂ ਭੱਜਦੇ ਹੋਈ ਆਪਾਂ ਇਹ ਇੱਕ ਕਾਰਨ ਹੋ ਸਕਦਾ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਜਾਂ ਇਹ ਹੋ ਸਕਦਾ ਵੀ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਆਪਾਂ ਇੰਨਾ ਸੋਚੀਏ ਵਿਚਾਰੀਏ ਸਾਰੀ ਲਿਸਟ ਬਣਾਈਏ ਜਾਈਏ ਕਰੀਏ ਤੇ ਕੀ ਇਹਦਾ ਖਰਚਾ ਵੀ ਇੱਕ ਰੀਜ਼ਨ ਆ ਬਹੁਤ ਜ਼ਿਆਦਾ ਹੋ ਜਾਂਦਾ ਜਾਂ ਠੀਕ ਠਾਕ ਹੀ
0: ਖਰਚਾ ਦੇਖੋ ਫਿਰ ਉਹੀ ਗੱਲ ਤੁਹਾਡੇ ਕੋਲ ਹੈਗਾ ਕੀ ਆ ਜੀ ਤੇ ਬਿੱਲ ਦੀ ਕੰਪਲੀਕੇਸ਼ਨ ਕਿੰਨੀਆਂ ਨੇ ਜੀ
1: ਐਵਰੇਜ
0: ਐਵਰੇਜ ਦੇਖੋ ਮੇਰੇ ਖਿਆਲ ਨਾਲ ਬਿੱਲ ਜੇ $1,000 ਤੋਂ ਜੇ ਵਕੀਲ ਬਣਾਉਂਦਾ ਤਾਂ $1,000 ਤੋਂ ਸ਼ੁਰੂ ਹੋ ਜਾਂਦੀ ਹੈ
1: ਓਕੇ
0: ਠੀਕ ਹੈ ਜੀ ਤੇ ਇਟ ਕੈਨ ਮਤਲਬ ਕਿ $10,000 ਤੱਕ $15,000 ਤੱਕ ਦੀ ਵੀ ਬਿੱਲ ਹੋ ਸਕਦੀ ਆ
1: ਕਿਹੜੀਆਂ ਚੀਜ਼ਾਂ ਤੇ ਨਿਰਭਰ ਕਰਦੀ
0: ਦੋ ਚੀਜ਼ਾਂ ਹੀ ਨੇ ਜੀ ਇਹਦੇ ਵਿੱਚ ਪਹਿਲੀ ਚੀਜ਼ ਤਾਂ ਥੋੜੇ ਐਸਡ ਪੂਲ ਕੀ ਆ ਉਹਦੇ
1: ਜਿੰਨੇ ਵੱਧ ਨੇ ਉਹਨਾਂ ਖਰਚਾ ਵੱਧ
0: ਜਿੰਨੇ ਕੰਪਲੀਕੇਟਡ ਨੇ
1: ਔਰ ਜਿੰਨੇ ਰਿਸ਼ਤੇ ਜੰਗ ਪਲੰਗ ਜ਼ਿਆਦਾ ਨੇ
0: ਜਿਵੇਂ ਆਪਾਂ ਐਸਿਡ ਪੂਲ ਦੀ ਗੱਲ ਕਰ ਰਹੇ ਹਾਂ ਨਾ ਜਿਵੇਂ ਹੁਣ ਸਪੋਜ਼ ਕਰੋ ਤੁਹਾਡੇ ਕੋਲ 4 ਗੱਡੀਆਂ ਨੇ ਠੀਕ ਹੈ ਜੀ ਚਾਰੇ ਗੱਡੀਆਂ ਤੁਹਾਡੇ ਨਾਂ ਤੇ ਨੇ ਕੱਲ ਮੁੱਕੀ 40 ਹੋਣ ਕੋਈ ਫਰਕ ਨਹੀਂ ਹੈ ਹੁਣ ਤੁਹਾਡੇ ਕੋਲ 4 ਗੱਡੀਆਂ ਨੇ ਠੀਕ ਹੈ ਜੀ 4 ਚ 2 ਤੁਹਾਡੀਆਂ ਗੁਰਮੀਤ ਸਿੰਘ ਨਾਲ ਸਾਂਝੀਆਂ ਨੇ ਇੱਕ ਸੁਰਜੀਤ ਨਾਲ ਹੈ ਠੀਕ ਹੈ ਜੀ ਇੱਕ ਤੁਸੀਂ ਲੀਜ਼ ਤੇ ਦਿੱਤੀ ਹੋਈ ਹੈ ਇਟਸ ਗੋਇੰ ਕੰਪਲਿਕੇਟ ਥਿੰਗਸ ਰਾਈਟ ਕਿ ਵੀ ਤੁਹਾਡਾ ਸ਼ੇਅਰ ਘਟ ਗਿਆ ਤੁਹਾਡਾ ਤੁਹਾਡਾ ਉਹਨਾਂ ਦੇ ਉੱਤੇ ਹੋਲਡ ਘਟ ਗਿਆ ਵੀ ਚੀਜ਼ਾਂ ਦੇ ਉੱਤੇ ਮਤਲਬ ਤੁਹਾਡੀ ਓਨਰਸ਼ਿਪ ਦੇ ਰਾਈਟਸ ਘਟ ਗਏ ਨਾ ਕਿਸ ਤਰ੍ਹਾਂ ਦੇ ਨੇ ਵੇਰੀ ਹੋ ਗਏ
1: ਜੀ ਸੋ ਇਹ ਇੱਕ ਗੱਡੀ ਦੀ ਐਗਜ਼ਾਮਪਲ ਹੋ ਗਈ ਪਰ ਇਸੇ ਨੂੰ ਆਪਾਂ ਕੰਪਨੀ ਜਾਂ ਜਾਇਦਾਦ ਦੇ ਉੱਤੇ ਵੀ
0: ਜਾਇਦਾਦ ਤੇ ਬਿਲਕੁਲ
1: ਕਰ ਲਈਏ
0: ਤੁਸੀਂ ਹੁਣ 4 ਬੰਦਿਆਂ ਨੇ ਮਿਲ ਕੇ ਇਕੜੀ ਜਗ੍ਹਾ ਲੈ ਲਈ ਉਹਦੀ ਜਗ੍ਹਾ ਵਧਣ ਦੀ ਥਾਂ ਤੇ ਘਟ ਗਈ ਤੇ ਕਿਤੇ ਦਾ ਲੱਖ ਲੱਖ ਡਾਲਰ ਆਣਾ ਸੀ ਕਿਤੇ ਹੁਣ ਲੱਗਦਾ ਵੀ ਪੱਲਿਓ ਪੈਸੇ ਪਾਣੇ ਪੈਣਗੇ ਤੇ ਉਹ ਇੱਕ ਚੀਜ਼ ਹੋ ਗਈ ਹੁਣ ਲੈਣ ਲਈ ਤਾਂ ਸਾਰੇ ਤਿਆਰ ਨੇ ਲਾਇਬਿਲਟੀ ਵੀ ਆ ਸਕਦੀ ਆ
1: ਸੋ ਉਹ ਤੇ ਡਿਪੈਂਡ ਕਰਦਾ ਕਿ ਕਿੰਨੇ ਕੁ ਵੱਧ ਖਿਲਾਰੇ ਨੇ
0: ਕਿੰਨੇ ਕੁ ਵੱਧ ਕਿਸ ਤਰ੍ਹਾਂ ਦੇ ਖਿਲਾਰੇ ਨੇ
1: ਜੇ ਮੰਨ ਲਓ ਸਿੱਧੀ ਸਿੱਧੀ ਆ ਮੰਨ ਲਓ ਜਿੱਦਾਂ ਤੁਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਵੀ ਮੀਆਂ ਬੀਵੀ ਨੇ ਨਾਲ
0: $1,100 ਦੇ ਵਿੱਚ ਬਣ ਜਾਣੀ ਚਾਹੀਦੀ
1: ਹੈ ਐਵਰੇਜ ਇੰਨਾ
0: ਐਵਰੇਜ ਇੰਨੀ ਕੁ ਲੱਗਣੀ ਚਾਹੀਦੀ
1: ਅੱਛਾ ਜੇ ਇੱਕ ਵਾਰੀ ਮੰਨ ਲਓ ਬਣ ਗਈ ਆ ਬਿੱਲ ਤੇ ਕੀ ਉਹ ਬਣ ਗਈ ਆ ਜਾਂ ਮੰਨ ਲਓ ਬੰਦੇ ਦੇ ਸਰਕਮਸਟਾਂਸਿਸ ਬੰਦੇ ਦੇ ਜਿਹੜੇ ਐਸੈਟ ਆ ਉਹ ਬਦਲਦੇ ਚੇਂਜ ਹੁੰਦੇ ਰਹਿੰਦੇ ਆ ਸੋ ਕੀ ਇਹਨੂੰ ਅਪਡੇਟ ਕਰਦੇ ਰਹਿਣਾ ਪੈਂਦਾ

0: ਡਿਪੈਂਡ ਕਰਦਾ ਜੀ ਫਿਰ ਉਹੀ ਗੱਲ ਹੈ ਵੀ ਇੰਟੈਂਸ਼ਨਸ ਕੀ ਨੇ ਆਪਣੀਆਂ ਤਾਂ ਸੋਰੀ ਆਪਾਂ ਜੇ ਪਹਿਲਾਂ ਵਾਲੇ ਸਵਾਲ ਤੇ ਮੈਂ ਦੁਬਾਰਾ ਆਇਆ ਵੀ ਰੇਟ ਵੱਧਦਾ ਕਿਉਂ ਹੈ ਨਾ ਕਿਤੇ ਐਸੈਟ ਵਾਲਾ ਸੀ ਦੂਜੀ ਗੱਲ ਸੀਗੀ ਆਪਾਂ ਪ੍ਰੋਵਾਈਡਰ ਕਿਹਨੂੰ ਬਣਾਉਂਦੇ ਹਾਂ ਵੀ ਆਪਾਂ ਡਿਵਾਈਡ ਕਿਵੇਂ ਕਰਨਾ ਹੁਣ ਜਿਵੇਂ ਸਿੰਪਲ ਜੇ ਆਪਾਂ ਵਿਲ ਦੀ ਗੱਲ ਕਰੀਏ ਤੁਹਾਡੇ ਕੋਲ ਦੋ ਘਰ ਨੇ ਚਾਰ ਗੱਡੀਆਂ ਨੇ ਇੱਕ ਬਿਜ਼ਨਸ ਆ ਤੁਸੀਂ ਕਹੋਗੇ ਠੀਕ ਹੈ ਜੀ ਦੂਜੇ ਮੇਰੇ ਤੋਂ ਬਾਅਦ ਮੇਰੀ ਘਰ ਵਾਲੀ ਨੂੰ ਘਰ ਵਾਲੇ ਤੋਂ ਬਾਅਦ ਮੇਰੇ ਜਵਾਕਾਂ ਨੂੰ ਜੇ ਕਿਤੇ ਸਾਨੂੰ ਸਾਰਿਆਂ ਨੂੰ ਕੁਛ ਹੋ ਜਾਂਦਾ ਮੇਰੀ ਮਾਂ ਨੂੰ ਮਾਂ ਤੋਂ ਬਾਅਦ ਮੇਰੇ ਭਰਾਵਾਂ ਨੂੰ ਠੀਕ ਹੈ ਜੀ ਇੱਕ ਸਟੈਪਸ ਬਣ ਜਾਂਦੇ ਨੇ
1: ਨੋਮੀਨੇਸ਼ਨਸ
0: ਨੋਮੀਨੇ ਹਾਂ ਵੀ ਉਸ ਤਰ੍ਹਾਂ ਹੋਵੇ ਜਾਈ ਜਾਵੇ ਭਰਾਵਾਂ ਦੇ ਵਿੱਚ ਵੀ ਐਂ ਹੁੰਦਾ ਇੱਕ ਨਾਲ ਵੱਧ ਬਣ ਗਿਆ ਤਾਂ ਉਹਨੂੰ ਕਹਿੰਦਾ ਵੀ ਮੈਨੂੰ 70% ਦੇ ਦੋ ਦੂਜੇ ਨੇ ਘੱਟ ਬਣ ਦਿਆ ਉਹਨੂੰ 30 ਦੇ ਦੋ ਭੈਣਾਂ ਦਾ ਵਿਆਹ ਹੋ ਚੁੱਕੇ ਪਰ 10-10 ਮੈਂ ਉਹਨਾਂ ਨੂੰ ਵੀ ਦੇਣਾ ਚਾਹੁੰਦਾ ਤਾਂ ਇਸ ਤਰ੍ਹਾਂ ਸਟੈਪ ਬਣ ਜਾਂਦੇ ਨੇ ਤਾਂ ਇਟ ਇਜ਼ ਸਟਿਲ ਕੰਸੀਡਰਡ ਅ ਸਿੰਪਲ ਵਿਲ ਕੋਈ ਐਡੀ ਵੱਡੀ ਨਹੀਂ ਪਰ ਜੇ ਆਪਾਂ ਫਿਰ ਅੱਗੇ ਕੰਪਲੀਕੇਟ ਹੋ ਜਾਂਦੇ ਆ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਤੁਸੀਂ ਕਹਿੰਦੇ ਹੋ ਜੀ ਮੇਰਾ ਜਿਹੜਾ ਬਿਜ਼ਨਸ ਆ ਉਹਦਾ ਡਾਇਰੈਕਟਰ ਤਾਂ ਮੇਰਾ ਭਤੀਜਾ ਬਣ ਜੇ ਪਰ ਜਿਹੜਾ ਉਹਦਾ ਸ਼ੇਅਰ ਹੋਲਡਰ ਨੇ ਮੇਰੀ ਘਰ ਵਾਲੀ ਦੇ ਜਵਾਕ ਬਣ ਜਾਣ ਤੇ ਮੇਰਾ ਇੱਕ ਲੋਇਲ ਇੰਪਲੋਈ ਆ ਤੇ ਉਹਨੂੰ ਮੈਂ ਚਾਹੁੰਦਾ ਵੀ ਉਹਨੂੰ ਕੁਝ ਪਰਸੈਂਟੇਜ ਮਿਲ ਜੇ ਜਾਂ ਮੇਰਾ ਡਰਾਈਵਰ ਬੜਾ ਵਧੀਆ ਤੇ ਮੈਂ ਚਾਹੁੰਦਾ ਉਹ ਗੱਡੀ ਰੱਖ ਲੇ ਤਾਂ ਜਦੋਂ ਆਪਾਂ ਇਸ ਤਰ੍ਹਾਂ ਦੀ ਕੰਪਲੀਕੇਸ਼ਨ ਆਉਂਦੇ ਉਸ ਤਰ੍ਹਾਂ ਹਿਸਾਬ ਨਾਲ ਚੀਜ਼ਾਂ ਦੇ ਮਤਲਬ ਕਿ ਵੀ ਉਹ ਵੱਧ ਹੀ ਰਹਿੰਦੀ ਆ ਕੁਛ ਕੁ ਚੀਜ਼ਾਂ ਜਿਵੇਂ ਹੁਣ ਉਹਨੂੰ ਪਤਾ ਕਿ ਮੇਰੀ ਸਹੇਲੀ ਸੀ ਤੇ ਮੈਂ ਨੀ ਚਾਹੁੰਦਾ ਕਿ ਕੱਲ ਨੂੰ ਉਹ ਮੇਰੀ ਫੈਮਿਲੀ ਤੰਗ ਕਰੇ ਤੇ ਕਲੇਮ ਪਾ ਸਕੇ ਤਾਂ ਉਹਦੀ ਸਟੋਰੀ ਬਣਾ ਕੇ ਪਾਣੀ ਤਾਂ ਇਹ ਸਾਰੀਆਂ ਚੀਜ਼ਾਂ ਮਤਲਬ ਕਿ ਵੀ ਉਹਦੇ ਰੇਟ ਵਧਾ ਦਿੰਦੀਆਂ ਨੇ ਤੇ ਹਾਂਜੀ ਤੁਹਾਡਾ ਅਗਲਾ ਕੁਐਸਚਨ ਸੋਰੀ ਮੈਂ ਪਿੱਛੇ ਵਾਲੇ ਕੁਐਸਚਨ ਤੇ ਆ ਗਿਆ ਸੀ ਤਾਂ ਅਗਲਾ ਕੁਐਸਚਨ ਕੀ ਸੀਗਾ ਰੰਜੋ ਜੀ
1: ਹਾਂ ਮੈਂ ਉਹੀ ਹੁਣ ਯਾਦ ਕਰ ਰਿਹਾ ਹੈ ਵੀ ਅਗਲਾ ਮੇਰਾ ਕੁਐਸਚਨ ਹੈਗਾ ਕੀ ਹੀ ਅੱਛਾ ਜੇ ਇੱਕ ਬੰਦਾ ਜਦੋਂ ਮੰਨ ਲਓ ਬਿੱਲ ਬਣਾ ਲੈਂਦਾ ਲਿਖ ਲੈਂਦਾ ਤੇ ਮੇਰਾ ਸਵਾਲ ਇਹ ਸੀ ਕਿ ਉਸ ਤੋਂ ਬਾਅਦ ਉਹ ਜ਼ਮੀਨ ਜਾਇਦਾਦ ਕੋਈ ਉਹਦੀ ਵਿਕ ਗਈ ਜਾਂ ਉਹਨੇ ਨਵੀਂ ਲੈ ਲਈ ਜਿਹੜੇ ਸਰਕਮਸਟਾਂਸਿਸ ਚੇਂਜ ਹੋ ਗਏ ਕੀ ਉਹਨੂੰ ਬਿੱਲ ਅਪਡੇਟ ਕਰਦੇ ਰਹਿਣਾ ਪੈਂਦਾ ਲਗਾਤਾਰ ਖਰਚੇ ਵਾਲਾ ਕੰਮ ਆ ਜਾਂ ਕਿਵੇਂ ਫਿਰ ਚੱਲਦਾ
0: ਬਿਲਕੁਲ ਸਹੀ ਹੈ ਜੀ ਇਸੇ ਕਰਕੇ ਐਕਚੁਅਲੀ ਇਹ ਕੁਐਸਚਨ ਸੁਣ ਕੇ ਮੈਂ ਪਿਛਲੇ ਤੇ ਗਿਆ ਸੀਗਾ ਹੁਣ ਫਿਰ ਉਸੇ ਚੀਜ਼ ਤੇ ਡਿਪੈਂਡ ਕਰਦਾ ਜੀ ਕਿ ਕਿੰਨੀ ਕੁ ਕੰਪਲੀਕੇਟ ਬਿੱਲ ਬਣਾਈ ਆਪਾਂ ਹੁਣ ਐਸਿਡ ਪੂਲ ਇੱਕ ਪਾਸੇ ਛੱਡ ਦਿੰਦੇ ਆਪਾਂ ਹਨਾ ਜੀ ਪਹਿਲੀ ਚੀਜ਼ ਆ ਵੀ ਅੱਗੇ ਡਿਵਾਈਡ ਜਿਹਦਾ ਆਹੀ ਸਟੈਪ ਨੇ ਘਰ ਵਾਲੀ ਬੱਚੇ ਮਾਂ ਫਿਰ ਤਾਂ ਕੁਝ ਆਪਣੇ ਲੋੜ ਹੀ ਨਹੀਂ ਹੈਗੀ ਜੀ ਕਿਉਂਕਿ ਉਹ ਜੇ ਰਿਮਾਈਂਡਰ ਜਾਂ ਚੇਂਜਸ ਵੀ ਇੰਕਲੂਡ ਹੋ ਜਾਂਦੀਆਂ ਨੇ ਪਾਰਟ ਆਫ ਦਾ ਲੈਂਗੁਏਜ ਬਣ ਜਾਂਦੀ ਹੈ ਉਹ ਜੀ ਹੁਣ ਫਿਰ ਉਦੋਂ ਐਸਿਡ ਕਿੰਨੇ ਚੇਂਜ ਹੋਏ ਨੇ ਐਸਿਡ ਚੇਂਜ ਹੋਣ ਨਾਲੋਂ ਅੱਗੇ ਡਿਵਾਈਡ ਕਿਵੇਂ ਹੋਣੇ ਨੇ ਉਹਦੇ ਵਿੱਚ ਜਿਹੜਾ ਚੇਂਜ ਆਉਂਦਾ ਉਹ ਥੋੜਾ ਜ਼ਿਆਦਾ ਜ਼ਰੂਰੀ ਹੁੰਦਾ ਐਸਿਡ ਦੇ ਨੂੰ ਤਾਂ ਕਵਰ ਕੀਤਾ ਜਾ ਸਕਦਾ ਕਿਸੇ ਨਾ ਅਨਲੈਸ ਇਟ ਇਜ਼ ਅ ਮੇਜਰ ਐਸਿਡ ਮਤਲਬ ਕਿ ਜੇ ਮੈਂ ਤੁਹਾਨੂੰ ਦੱਸਿਆ ਵੀ ਕੋਈ ਤੁਸੀਂ ਪੰਜ ਬੰਦਿਆਂ ਨੇ ਇੱਕ ਏਕੜੇ 'ਚ ਹਿੱਸਾ ਲੈ ਲਿਆ ਵੀ ਚਲੋ ਵੀ ਜਦ ਨੂੰ ਜਵਾਕ ਵੱਡਿਆਂ ਨੂੰ $1,000,000 ਆ ਜੂ ਪਰ ਉਹ ਪੁੱਠੀ ਪੈ ਗਈ ਤੇ ਲੱਖ ਡਾਲਰ ਜੇਬ 'ਚੋਂ ਪਾਉਣਾ ਪੈਣਾ ਤਾਂ ਫਿਰ ਜਿਹਦੇ ਹਿੱਸੇ ਆ ਗਿਆ ਤਾਂ ਉਹਦੀ ਲਾਇਬਿਲਟੀ ਵੀ ਬਣ ਜਾਣੀ ਆ ਅਨਲੈਸ ਇਟ ਕਿ ਇਸ ਤਰ੍ਹਾਂ ਦੀ ਚੀਜ਼ ਹੋ ਜੇ ਦੈਨ ਇਟ ਕੇਟ ਅ ਕੰਪਲੀਕੇਸ਼ਨ ਅਦਰਵਾਈਜ਼ ਇਹਦਾ ਮੇਨ ਜਿਹੜਾ ਫਰਕ ਆ ਵੀ ਤੁਸੀਂ ਡਿਵਾਈਡ ਕਿਵੇਂ ਕੀਤੀ ਆ ਉਹਦੇ ਵਿੱਚ ਆਪਾਂ ਨੂੰ ਬਿੱਲ ਅਪਡੇਟ ਕਰਨੀ ਜ਼ਿਆਦਾ ਪੈਂਦੀ ਹੈ ਜੀ
1: ਓਕੇ ਸੋ ਆਪਾਂ ਜਿੰਨੀ ਇਹਨੂੰ ਮੈਂ ਜੋ ਸੁਣ ਕੇ ਹਿਸਾਬ ਲਾ ਰਿਹਾ ਵੀ ਜਿੰਨਾ ਇਹਨੂੰ ਆਪਾਂ ਲੈਸ ਕੰਪਲੀਕੇਟਿਡ ਰੱਖੀਏ ਜਿੰਨਾ ਆਪਾਂ ਸਿੱਧਾ ਸਿੱਧਾ ਰੱਖੀਏ ਉਹਨਾਂ ਸਾਡੇ ਲਈ ਖਰਚਾ ਵੀ ਘੱਟ ਆ ਤੇ ਉਹਨਾਂ ਅੱਗੇ ਵੀ ਆਪਾਂ ਸੌਖੇ ਆ ਅੰਟਿਲ ਅਨਲੈਸ ਕੋਈ ਬਹੁਤ ਮੇਜਰ ਕੋਈ ਚੇਂਜ ਆਇਆ ਵਾ ਤੇ ਫਿਰ ਉਹਦੇ ਚ ਤੁਸੀਂ ਟਾਈਮ ਦੇ ਨਾਲ ਅਪਡੇਟਸ ਤੁਸੀਂ ਕਰ ਸਕਦੇ ਹੋ
0: ਬਿਲਕੁਲ
1: ਅੱਛਾ ਜੇਕਰ ਮੰਨ ਲਓ ਕੋਈ ਬਿੱਲ ਕਰਕੇ ਤੇ ਉਹ ਚਲੇ ਜਾਂਦਾ ਵਾ ਜਹਾਨੋਂ ਪਰ ਉਹਦਾ ਪਹਿਲਾਂ ਹੀ ਮੰਨ ਲਓ ਤਲਾਕ ਹੋਇਆ ਵਾ ਉਸ ਤੋਂ ਬਾਅਦ ਕੋਈ ਪ੍ਰੋਬਲਮ ਏਦਾਂ ਦੀ ਕੋਈ ਬਣਾ ਕੇ ਆ ਜਾਂਦੀ ਆ ਫਿਰ ਉਸ ਸਿਨੈਰੀਓ ਚ ਕੀ ਹੁੰਦਾ ਕਿਉਂਕਿ ਵੋਟੀ ਤੇ ਉਹਦੀ ਲੀਗਲੀ ਰਹੀ ਨਹੀਂ ਜਾਂ ਅਪਡੇਟ ਉਹ ਕਰ ਨਹੀਂ ਸਕਿਆ
0: ਬਿਲਕੁਲ ਜੀ ਆਪਣੇ ਆਸਟ੍ਰੇਲੀਆ ਦੇ ਵਿੱਚ ਉਹ ਚੀਜ਼ ਅਪਡੇਟ ਕਰਨ ਦੀ ਵੀ ਲੋੜ ਨਹੀਂ ਹੁੰਦੀ ਜੀ ਕਿਉਂਕਿ ਜਦੋਂ ਆਸਟ੍ਰੇਲੀਆ ਡਿਵੋਰਸ ਹੁੰਦਾ ਬਹੁਤੀ ਵੈਸੀ ਨਹੀਂ ਕੁਝ ਛੱਡਦੀ ਤੁਹਾਡੇ ਕੱਲੇ
1: ਬਹੁਤੇ ਫਿਰ ਤਾਂ ਹੀ ਨੀ ਕਰਾਉਣ ਦੇ ਇਹਦੇ ਵੀ ਆਪਾਂ ਕਰਾਂਗੇ ਅਗਲਾ ਪ੍ਰੋਗਰਾਮ ਇਹਦੇ ਬਾਰੇ ਵੀ ਬੜੇ ਵਹਿਮ ਨੇ ਇੱਦਾਂ ਆਪਾਂ ਆਹ ਲੈ ਜਾਣਾ ਵਾ ਤੇ ਸਾਡੇ ਕੋਲ ਆਹ ਆ ਜਾਣਾ ਵਾ
0: ਪਰ ਇਹਦੇ ਚ ਆਪਣੀ ਕਮਿਊਨਿਟੀ ਨੂੰ ਤਜਰਬਾ ਬਹੁਤ ਹੋ ਚੁੱਕਿਆ ਹੁਣ
1: ਚਲੋ ਜਿਹਨਾਂ ਨੂੰ ਹੋ ਚੁੱਕਾ ਹੋ ਚੁੱਕਾ
0: ਤਜਰਬੇ ਵਾਲੇ ਨੂੰ ਵੀ ਵਹਿਮ ਬਹੁਤ ਰਹੇ ਪਰ ਤਜਰਬਾ ਜ਼ਰੂਰ ਹੈ ਜੀ ਦੇ
1: ਚਲੋ ਰੱਬ ਇੱਦਾਂ ਦੇ ਨਾ ਹੀ ਤਜਰਬੇ ਕਰਾਵੇ
0: ਹਾਂਜੀ ਤਾਂ ਬੇਸਿਕਲੀ
1: ਮੰਨ ਲਓ
0: ਹਾਂਜੀ
1: ਮੰਨ ਲਓ ਰਹਿ ਗਿਆ ਕੋਈ ਥੋੜਾ
0: ਹਾਂਜੀ ਰਹਿ ਗਿਆ ਜੀ ਫਿਰ ਤਾਂ ਜਿਹੜੇ ਜਵਾਕ ਜਿਲੇ ਰਹਿ ਜਾਣਗੇ ਉਹਨਾਂ ਨੂੰ ਹੀ ਮਿਲਣਾ ਜੀ ਜਾਂ ਫਿਰ ਅਗਲੀ ਚੀਜ਼ ਜਿਵੇਂ ਮਦਰ ਤੇ ਅੱਗੇ ਬ੍ਰਦਰ ਇੰਕਲੂਡ ਹੋ ਸਕਦੇ ਨੇ ਕਿਉਂਕਿ ਦੇਖੋ ਜਦੋਂ ਬਿੱਲ ਦੇ ਵਿੱਚ ਆਪਣੇ ਘਰ ਦਾ ਵੀ ਜਿਵੇਂ ਮੈਂ ਆਪ ਹਿੱਸਾ ਮੇਰੇ ਘਰ ਵਾਲੇ ਦੇ ਬੱਚਿਆਂ ਨੂੰ ਜਾਵੇ ਜੇ ਘਰ ਵਾਲੀ ਹੁੰਦੀ ਆ ਤਾਂ ਸ਼ੀ ਓਰੀ ਗੋਟ ਹਰ ਸ਼ੇਅਰ ਐਂਡ ਸ਼ੀ ਮਤਲਬ ਕਿ ਉਹਨੇ ਵਾਈਫ ਲਿਖਿਆ ਨਾ ਚਾਹੇ ਉਹ ਨਾਮ ਵੀ ਪਾਇਆ ਵਾਈਫ ਰਹੀ ਨੀ ਤੇ ਉਹਨੂੰ ਫੈਮਿਲੀ ਲੋ ਪ੍ਰੋਵੀਜ਼ਨ ਦੇ ਅੰਡਰ ਉਹਨੂੰ ਉਹਦਾ ਹਿੱਸਾ ਮਿਲ ਚੁੱਕਿਆ ਠੀਕ ਹੈ ਜੀ ਤਾਂ ਹੁਣ ਅੱਗੇ ਬੰਦੇ ਆ ਸਕਦੇ ਨੇ ਤੇ ਉਰੇ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਹੀ ਜ਼ਿਆਦਾ ਡਿਸਪਿਊਟ ਹੁੰਦੇ ਨੇ ਜੀ ਕਿਉਂਕਿ ਫਿਰ ਮਦਰ ਬ੍ਰਦਰ ਜਾਂ ਹੋ ਸਕਦਾ ਨਵਾਂ ਪਾਰਟਨਰ ਸਨਾਰੀਓ ਦੇ ਵਿੱਚ ਆ ਜੇ ਉਦੋਂ ਜੇ ਤਾਂ ਪੁਰਾਣਾ ਪਾਰਟਨਰ ਸਿਆਣਾ

0: ਤੇ ਉਹਨੇ ਮੰਨ ਲਿਆ ਕਿ ਹਾਂਜੀ ਮੈਨੂੰ ਮੇਰਾ ਹਿੱਸਾ ਮਿਲ ਚੁੱਕਾ ਤੇ ਗੱਲ ਖਤਮ ਆ ਥਿੰਗਸ ਵਿਲ ਸਟੇ ਸਿੰਪਲ ਅਦਰਵਾਈਜ਼ ਇਟ ਓਪਨ ਟੂ ਦਾ ਚੈਲੰਜ ਕੋਰਟ
1: ਨਹੀਂ ਤੇ ਫਿਰ ਉਹ ਪੰਗਾ
0: ਹਾਂਜੀ ਹਾਂਜੀ
1: ਅੱਗੇ ਪੈਣ
0: ਕਿਉਂਕਿ ਐਸ ਲੋਂਗ ਮਤਲਬ ਮੋਰ ਲਾਈਕਲੀ ਇਫ ਦੇਰ ਇਜ਼ ਅ ਲੋਟ ਆਫ ਮਨੀ ਜੇ ਪੈਸੇ ਬਹੁਤ ਜ਼ਿਆਦਾ ਨੇ ਤੇ ਡਿਵੋਰਸ ਹੋਇਆ ਤਾਂ ਡੈਫੀਨੇਟਲੀ ਉਹ ਜਿਹੜੀ ਹਸਬੈਂਡ ਜਾਂ ਵਾਈਫ ਵਾਈਫ ਤੇ ਵੀ ਹਸਬੈਂਡ ਵੀ ਹੋ ਸਕਦਾ ਨਾ ਤਾਂ ਉਹ ਆਪਣਾ ਸ਼ੇਅਰ ਲੈ ਕੇ ਜਾ ਚੁੱਕੇ ਨੇ ਉਹਨਾਂ ਨੂੰ ਉਸ ਟਾਈਮ ਦੀ ਡੇਟ ਦੇ ਹਿਸਾਬ ਨਾਲ ਉਹਨਾਂ ਦੀ ਪ੍ਰੋਵੀਜ਼ਨ ਕੋਰਟ ਨੇ ਅਪਰੂਵ ਕਰਕੇ ਉਹਨਾਂ ਨੂੰ ਉਹਨਾਂ ਦਾ ਹਿੱਸਾ ਦੇ ਚੁੱਕੇ ਨੇ ਹੁਣ ਉਸ ਤੋਂ ਬਾਅਦ ਜਿਹੜਾ ਉਸ ਬੰਦੇ ਦਾ ਹਸਬੈਂਡ ਜਾਂ ਵਾਈਫ ਦਾ ਐਸਟ ਪੂਲ ਰਹਿ ਚੁੱਕਿਆ ਸੋਰੀ ਐਸਰ ਪੂਲ ਰਹਿ ਚੁੱਕਿਆ ਤੇ ਉਦੋਂ ਬਾਅਦ ਫੈਮਿਲੀ ਦਾ ਪਾਰਟ ਰਹਿ ਚੁੱਕਿਆ ਉਹਨਾਂ ਨੂੰ ਉਹਦੇ ਹਿਸਾਬ ਨਾਲ ਡਿਵਾਈਡ ਮਿਲਣਾ ਚਾਹੀਦਾ ਮਿਲਦਾ
1: ਓਕੇ
0: ਅਨਲੈਸ ਅੰਟਿਲ ਕਿ ਉਹ ਦੁਬਾਰਾ ਵਾਪਸ ਆ ਜਾਏ ਦੁਬਾਰਾ ਕਲੇਮ ਕਰੇ ਬਿੱਲ ਦੇ ਬੇਸ ਤੇ ਉੱਤੇ
1: ਅੱਛਾ ਕਈ ਜਿੱਦਾਂ ਯੂਨੀਅਨਸ ਜਿਨ੍ਹਾਂ ਨੇ ਇੰਪਲੋਈਜ਼ ਨੇ ਜੁਆਇਨ ਕੀਤੀਆਂ ਉਹ ਯੂਨੀਅਨ ਵੀ ਪ੍ਰੋਵਾਈਡ ਕਰਦੀਆਂ ਨੇ ਕਹਿੰਦੇ ਬਿੱਲਸ ਇਦਾਂ ਦੇ ਵੀ ਬਹੁਤ ਸਾਰੀਆਂ ਜਿਹੜੀਆਂ ਉਹ ਆਉਂਦੇ ਨੇ ਕੁਐਸਚਨ ਸਾਡੇ
0: ਹਾਂਜੀ ਹਾਂਜੀ
1: ਕਿ ਉਹ ਵੀ ਠੀਕ ਹੈ ਵਾਜਬ ਹੈ ਜਾਂ ਉਹ ਇੱਕ ਸਟੈਂਡਰਡ ਟੈਂਪਲੇਟ ਹੀ ਹੁੰਦਾ ਵਾ
0: ਮੈਨੂੰ ਇਹਦੇ ਬਾਰੇ ਗੱਲ ਕਰਨੀ ਬਹੁਤ ਔਖੀ ਹੈ ਜੀ ਕਿਉਂਕਿ ਡਿਪੈਂਡ ਕਰਦਾ ਯੂਨੀਅਨ ਕੀ ਪ੍ਰੋਵਾਈਡ ਕਰ ਰਹੇ ਕੀ ਉਹ ਲਾਇਰ ਦਾ ਐਕਸੈਸ ਪ੍ਰੋਵਾਈਡ ਕਰ ਰਹੇ ਨੇ ਕੀ ਪੋਸਟ ਆਫਿਸ ਵਾਲਾ $50 ਦਾ ਫਾਰਮ ਕਰ ਰਹੇ ਨੇ ਜਾਂ ਕਿ ਉਹਨਾਂ ਨੇ ਕਿਸੇ ਆਨਲਾਈਨ ਨਾਲ ਸੈੱਟ ਕੀਤੀ ਹੋਈ ਹੈ ਜੀ
1: ਸੋ ਸਟਿਲ ਉਹ ਵੀ ਆਪਾਂ ਨੂੰ ਮੇਕ ਸ਼ੋਰ ਕਰ ਲੈਣਾ ਚਾਹੀਦਾ
0: 100% ਮੇਕ ਸ਼ੋਰ
1: ਅੱਛਾ ਜੇ ਹਸਬੈਂਡ ਵਾਈਫ ਨੇ ਤੇ ਇਹਦਾ ਮਤਲਬ ਫਿਰ ਦੋਵਾਂ ਨੂੰ ਆਪੋ ਆਪਣੀ ਬਿੱਲ ਫਿਰ ਬਣਾਉਣੀ ਪਊ
0: 100% ਅਸੀਂ ਜੇ ਸਾਡੇ ਕੋਲ ਕੋਈ ਆਉਂਦਾ ਤਾਂ ਅਸੀਂ ਦੋਨਾਂ ਦੀ ਹੀ ਬਣਾਉਂਦੇ ਅਸੀਂ ਇੱਕ ਦੀ ਬਣਾਉਂਦੇ ਹੀ ਨਹੀਂ
1: ਸੋ ਬਿਹਤਰ ਹੈ
0: ਕਿਉਂਕਿ ਉਹ ਕਾਊਂਟਰ ਪ੍ਰੋਡਕਟਿਵ ਹੈ ਨਾ ਜੀ ਇੱਕ ਬੰਦੇ ਦੀ ਬਣਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ
1: ਪਰਿਵਾਰ ਫਿਰ ਇਕੱਠੇ ਜਾਵੇ
0: ਪਰਿਵਾਰ
1: ਅੱਛਾ ਆਪਣੇ ਭਾਈਚਾਰੇ ਚ ਕੀ ਇਹ ਵੀ ਸਮੱਸਿਆ ਆਉਂਦੀ ਹੈ ਆਪਣਾ
0: ਅਨਲੈਸ ਅੰਟਿਲ ਦੇ ਹੈਵ ਸਮਥਿੰਗ ਟੂ ਹਾਈਡ ਫਰੋਮ ਈਚ ਅਦਰ
1: ਮੈਂ ਉਸੇ ਤੇ ਆਉਣ ਲੱਗਾ
0: ਜੀ
1: ਵੀ ਆਪਾਂ ਚਲੋ ਹਾਈਡ ਕਰਨ ਵਾਲਾ ਕੁਝ ਵੀ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਵੇਖਦੇ ਹਾਂ ਵੀ ਬੜਾ ਓਲਾ ਜਿਹਾ ਰਹਿੰਦਾ ਵਾ ਮੰਨ ਲਓ ਜੇ ਬਹੁਤ ਸਾਰੇ ਬਾਹਰ ਅੰਦਰ ਕੋਈ ਇਨਵੈਸਟਮੈਂਟਸ ਨੇ ਤੇ ਕਈ ਵਾਰੀ ਆਪਾਂ ਬਹੁਤੇ ਕੁਛ ਦਾ ਵੋਟੀ ਨੂੰ ਨਹੀਂ ਪਤਾ ਹੁੰਦਾ ਚਲੋ ਦੂਸਰੇ ਪਾਸੋਂ ਆਪੋਜ਼ਿਟ ਤੇ ਇਹ ਸਿਨੈਰੀਓ ਘੱਟ ਹੀ ਹੁੰਦਾ ਵਾ ਪਰ ਬੰਦੇ ਆਪਣੇ ਤੌਰ ਦੇ ਉੱਤੇ ਕਰੀ ਜਾਂਦੇ ਆ ਟੈਂਪਰੇਰੀ ਹਨਾ ਇੱਥੇ ਕੋਈ ਥੋੜਾ ਹਿੱਸਾ ਪਾਤਾ ਉੱਥੇ ਕਰਤਾ ਉਹ ਵੋਟੀ ਜਾਂ ਫਿਰ ਉਦਾਂ ਹੀ ਇੱਕ ਸੁਭਾਅ ਆ ਵੀ ਐਵੇਂ ਇਹਨੂੰ ਕੀ ਦੱਸਣਾ
0: ਦੇਖੋ ਰਿੰਦੂ ਜੀ ਉਹਨੂੰ ਨਹੀਂ ਦੱਸਣ ਦੀ ਲੋੜ ਹੈਗੀ ਨਾ ਤੁਸੀਂ ਕਿਹੜੀ ਚੀਜ਼ ਵੰਡੋਗੇ ਜਿਹੜੀ ਤੁਹਾਡੇ ਨਾਂ ਤੇ ਆ ਠੀਕ ਹੈ ਨਾ ਹੁਣ ਤੁਸੀਂ ਜਿਹੜੀ ਵੋਟੀ ਦੇ ਨਾਂ ਤੇ ਚੀਜ਼ ਆ ਉਹ ਥੋੜੀ ਆਪਣੇ ਭਰਾ ਦੇ ਨਾਲ ਕਰਾ ਸਕਦੇ ਹੋ
1: ਨਹੀਂ ਮੇਰੇ ਕਹਿਣ ਦਾ ਮਤਲਬ ਵੀ ਉਹ ਜਦੋਂ ਇਕੱਠੇ ਆ ਕੇ ਉਹਨਾਂ ਨੇ ਡਿਸਕਸ ਕਰਨਾ
0: ਅਡਵਾਈਸ ਉਹਨਾਂ ਨੂੰ ਇੰਡੀਪੈਂਡੈਂਟ ਹੀ ਮਿਲੂਗੀ ਨਾ ਜੀ
1: ਓਕੇ
0: ਅਡਵਾਈਸ ਉਹਨਾਂ ਨੂੰ ਇੰਡੀਪੈਂਡੈਂਟ ਹੀ ਮਿਲੂਗੀ ਮੇਕ ਸ਼ੋਰ ਕਰਨੀ ਹੈ ਨਾ ਜਿਹੜੀ ਚੀਜ਼ ਉਹਦੇ ਨਾਂ ਤੇ ਆ ਉਹ ਆਪਣੇ ਹਿਸਾਬ ਨਾਲ ਲਿਖਵਾ ਦੋ
1: ਅੱਛਾ ਜਿਹੜੀ ਕੋਈ ਕਈਆਂ ਨੂੰ ਇਹ ਵੀ ਥੋੜੀ ਜਿਹੀ ਕੰਫਿਊਜ਼ਨ ਰਹਿੰਦੀ ਹੈ ਥੋੜਾ ਹੋਰ ਕਲੀਅਰ ਕਰ ਲੈਣੇ ਕਿ ਜਿਹੜੀ ਇੰਡੀਆ ਦੇ ਵਿੱਚ ਮੰਨ ਲਓ ਉਹਨਾਂ ਦੀ ਪ੍ਰੋਪਰਟੀ ਹੈ ਜਾਇਦਾਦ ਆ ਕੀ ਉਹ ਵੀ ਇੱਥੇ ਬਿੱਲ ਦੇ ਵਿੱਚ ਲਿਖਾਉਣੀ ਹੁੰਦੀ ਜਾਂ ਇੱਥੋਂ ਦੀ ਸਿਰਫ ਇੱਥੋਂ ਤੱਕ ਹੀ
0: ਨਹੀਂ ਉਰੇ ਦੀ ਆਪਾਂ ਇੰਡੀਆ ਦੀ ਬਿਲਕੁਲ ਲਿਖਾ ਸਕਦੇ ਆ ਪਰ ਇੰਡੀਆ ਦੇ ਵਿੱਚ ਫਿਰ ਉਹੀ ਪ੍ਰੋਬਲਮ ਆਣੀ ਹੈ ਜੁਰਿਸਡਿਕਸ਼ਨ ਦੀ ਉਰੇ ਵਾਲੀ ਬਿੱਲ ਨੂੰ ਇੰਡੀਆ ਦੇ ਵਿੱਚ ਵੈਲੀਡੇਟ ਮੰਨਿਆ ਜਾਊ ਨਹੀਂ ਮੰਨਿਆ ਜਾਊ ਇੰਡੀਆ ਦੇ ਵਿੱਚ ਮੋਰ ਲਾਈਕਲੀ ਦੇਖੋ ਜੇ ਤਾਂ ਕੋਈ ਚੈਲੰਜ ਨਹੀਂ ਹੈਗਾ ਇਫ ਯੂ ਆਰ ਡਾਇਰੈਕਟ ਡਿਸੈਂਡੈਂਟ ਮਤਲਬ ਕਿ ਵੀ ਮਤਲਬ ਕਿ ਮੈਨੂੰ ਇੰਡੀਆ ਲਾ ਬਾਰੇ ਜ਼ਿਆਦਾ ਨਹੀਂ ਪਤਾ ਪਰ ਜੇ ਤੁਸੀਂ ਡਾਇਰੈਕਟ ਡਿਸੈਂਡੈਂਟ ਹੋ ਮਤਲਬ ਕਿ ਹਸਬੈਂਡ ਦੇ ਨਾਲ ਵਾਈਫ ਦੇ ਬੱਚੇ ਨੇ ਫਿਰ ਕੋਈ ਦਿੱਕਤ ਨਹੀਂ ਆਉਂਦੀ ਪਰ ਅਦਰਵਾਈਜ਼ ਜੇ ਕੋਈ ਚੈਲੰਜ ਹੁੰਦਾ ਕੋਈ ਭਰਾ ਉੱਠ ਕੇ ਆ ਗਿਆ ਕੋਈ ਦੂਰ ਦਾ ਰਿਸ਼ਤੇਦਾਰ ਉੱਠ ਕੇ ਆ ਗਿਆ ਚੈਲੰਜ ਹੋ ਗਿਆ ਦੈਨ ਯੂ ਵਿਲ ਓਪਨ ਟੂ ਦਾ ਕੋਰਟ
1: ਅੱਛਾ
0: ਪਰ ਉਰੇ ਦੀ ਕੋਰਟ ਕੋਲ ਕੋਈ ਪਾਵਰ ਨਹੀਂ ਹੈਗੀ ਇੰਡੀਆ ਦੀ ਪ੍ਰੋਪਰਲੀ ਤੁਹਾਡੇ ਬੱਚੇ ਵਾਕਾਂ ਦੇ ਨਾਲ ਕਰਵਾ ਦੇ
1: ਸੋ ਫਿਰ ਧੱਕੇ ਤੋੜੇ ਆ
0: ਹਾਂ ਵੈਸੇ ਬੈਟਰ ਆਪਸ਼ਨ ਇਹ ਹੈ ਵੀ ਦੋ ਬਣਾਈਆਂ ਜਾਣ ਇੱਕ ਇੰਡੀਆ ਦੀ ਇੰਡੀਆ ਚ ਵੈਲੀਡੇਟ ਕਰਵਾ ਲਈ ਜਾਵੇ ਇੱਕ ਉਰੇ ਦੀ ਉਰੇ ਕਰਵਾ ਲਈ ਜੇ ਇੰਡੀਆ ਜ਼ਿਆਦਾ ਪ੍ਰੋਪਰਟੀ ਹੈਗੀ ਆ ਤਾਂ ਉਹ ਵੀ ਡਿਪੈਂਡ
1: ਕਰਦਾ ਕਰਦੇ ਹੋ ਇਸ ਹਿਸਾਬ ਨਾਲ ਡੀਲ
0: ਅਸੀਂ ਇੰਡੀਆ ਦਾ ਨਹੀਂ ਡੀਲ ਕਰਦੇ
1: ਨਹੀਂ ਕਰਦੇ
0: ਨਹੀਂ ਕਰਦੇ
1: ਓਕੇ ਵਕੀਲ ਤੇ ਤੁਸੀਂ ਉੱਥੇ ਵੀ ਉਹ ਪੁਰਾਣੇ
0: ਬ੍ਰਦਰ ਨੇ ਜੀ ਮੈਂ ਨਹੀਂ ਹੈਗਾ ਹਾਂਜੀ ਵੀ ਕੈਨ ਲੁੱਕ ਐਟ ਦੈਟ ਐਵੈਨਿਊ ਵੈਸੇ ਐਕਚੁਅਲੀ ਅਸੀਂ ਕਦੇ ਕਿਉਂਕਿ ਮੋਸਟਲੀ ਹੁਣ ਜਿਵੇਂ ਜਦੋਂ ਬੰਦੇ ਹੁਣ ਜਿਹੜੇ ਤਕਰੀਬਨ ਦੇ ਕ੍ਰਾਈਮ ਜਿਵੇਂ ਗੱਲ ਕਰਨ ਦਿਓ ਜੀ ਸਾਡੇ ਕੋਲੇ ਆਉਂਦੇ ਨੇ ਮੋਸਟਲੀ ਆਂਦੀ ਜਿਹੜੀ ਕਿ ਸੋਚ ਕੀ ਹੁੰਦੀ ਆ ਜੀ ਜਿਹੜੀ ਜਿਵੇਂ ਸਪੋਜ਼ ਕਰੋ ਥੋੜੀ ਜ਼ਮੀਨ ਆ ਉੱਥੇ ਉਹਦਾ ਮੇਰੇ ਯਾਰ ਭਰਾ ਕੋਲ ਹੀ ਆ ਵਾ ਉਹ ਤਾਂ ਭਰਾ ਤੇ ਮਾਪਿਆਂ ਕੋਲ ਹੈਗੇ ਮੈਂ ਨਹੀਂ ਕੁਛ ਕਰਨਾ ਉਰੇ ਵਾਲਾ ਬਸ ਉਰੇ ਇਹਨਾਂ ਕੋਲ ਹੈ ਜੀ ਤਕਰੀਬਨ ਐਵਰੀਬਡੀ ਕਮ ਐਂਡ ਸੇ ਸਿਮਿਲਰ ਟਰਮਸ
1: ਨਹੀਂ ਜੇ ਉਹ ਸਿਮਿਲਰ ਟਰਮਸ ਨੇ ਮੰਨ ਲਓ
0: ਹਾਂਜੀ
1: ਥੋੜਾ ਜਿਹਾ ਹੁਣ ਹਟ ਕੇ ਆ ਪਰ ਜੇ ਮੰਨ ਲਓ ਇਹ ਚੀਜ਼ ਕਹਿੰਦੇ ਹੀ ਆ ਤੇ ਫਿਰ ਉਹ ਲਿਖ ਕੇ ਦੇ ਦੇਣ ਫਿਰ ਕੱਲ ਨੂੰ ਬਾਕੀਆਂ ਦੇ ਪਿੱਛੋਂ ਕਿਉਂ ਸਿਰ ਖਪਾਈ ਕਰਾਉਣੀ ਸਿਰ
0: ਬਿਲਕੁਲ ਸਹੀ ਗੱਲ ਤੁਹਾਡੀ
1: ਤੁਹਾਡੇ ਮਨ ਚ ਆ ਤੇ ਤੁਸੀਂ ਲਿਖ ਦੋ ਫਿਰ ਉਹ ਵੀ ਵਸੀਅਤ ਹੀ ਆ ਇੱਕ ਤਰ੍ਹਾਂ ਦੀ
0: ਬਿਲਕੁਲ ਸਹੀ ਗੱਲ ਹੈ ਜੀ ਬਟ ਕੋਈ
1: ਮਨ ਚ ਕਲੇਮ ਕਰਨਾ ਨਹੀਂ ਕਰਨਾ ਕਲੀਅਰ ਕਰ ਲਓ ਜੇ ਤੁਸੀਂ ਛੱਡਣੀ ਆ ਤੇ ਤਾਂ ਵੀ ਲਿਖ ਕੇ ਦੇ ਦਿਓ ਅਗਲਾ ਵੀ ਨਿਸ਼ਚਿੰਤ ਰਹੇ
0: ਪਰ ਰਣਜੋਤ ਜੀ ਮੈਂ ਕਹਿੰਦਾ ਚਲੋ ਇੰਡੀਆ ਦੀ ਤਾਂ ਫੇਰ ਤੁਸੀਂ ਪਹਿਲਾਂ ਉਰੋ ਤੋਂ ਤਾਂ ਸ਼ੁਰੂ ਕਰੀਏ ਉਰੋ ਤੋਂ ਤਾਂ ਸ਼ੁਰੂ ਕਰੀਏ
1: ਤੇ ਮੈਂ ਤਾਂ ਪੈਕੇਜ ਬਣਾਉਣ ਨੂੰ ਫਿਰਨ
0: ਬਣਾ ਦਾਂਗੇ ਬਿਲਕੁਲ ਬਣਾ ਸਕਦੇ ਆਪਾਂ ਵੀ ਕੈਨ ਸਡਨਲੀ ਡੂ ਦੈਟ ਸਪੈਸ਼ਲੀ ਆਪਾਂ ਉਰੇ ਦੀ ਵਿਲ ਦੇ ਵਿੱਚ ਵੀ

0: ਸਟੋਰੀ ਰੱਖ ਸਕਦੇ ਆ ਵੀ ਆਪਾਂ ਜਿਹੜੀ ਇੰਡੀਆ ਦੀ ਆ ਪ੍ਰੋਪਰਟੀ ਉਹ ਇੰਡੀਆ ਦੇ ਜਿਹੜੇ ਮੇਰੇ ਰਿਸ਼ਤੇਦਾਰ ਨੇ ਮਾਂ ਭੈਣ ਭਰਾ ਹੋ ਸਕਣ ਤੇ ਇੱਕ ਪੇਪਰ ਉਹਨਾਂ ਨੂੰ ਵੀ ਪ੍ਰੋਵਾਈਡ ਕੀਤਾ ਜਾ ਸਕਦਾ ਜਿਹੜਾ ਕੱਲ ਨੂੰ ਕੋਰਟ ਦੇ ਵਿੱਚ ਚਾਹੇ ਡੈਫੀਨਿਟਲੀ ਵੈਲੀਡੇਟਡ ਪਰ ਅਸਿਸਟ ਕਰੂਗਾ ਹੀ ਕੋਰਟ ਨੂੰ ਕਿ ਇਹ ਬੰਦੇ ਦੀ ਇੱਛਾ ਸੀ ਕਿ ਇੰਡੀਆ ਦੀ ਪ੍ਰੋਪਰਟੀ ਨਹੀਂ ਟੱਚ ਕਰਨਾ ਚਾਹੁੰਦਾ ਅਦਰਵਾਈਜ਼ ਉਹਦੇ ਘਰ ਵਾਲੀ ਤੇ ਜਵਾਕ ਤਾਂ ਸਡਨਲੀ ਹੈਵ ਅ ਕਲੇਮ ਇਨ ਇੰਡੀਆ ਨਾ ਕੋਈ ਚੱਕਰ ਹੀ ਨਹੀਂਗਾ
1: ਅੱਛਾ ਜੇ ਹੁਣ ਇੱਥੇ ਬਹੁਤੇ ਜਾਣੇ ਜਿਹੜੇ ਨੇ ਉਹ ਇਕੱਲੇ ਘਰ ਹੀ ਆਏ ਆ ਬਾਅਦ ਚ ਚਲੋ ਵਿਆਹ ਹੋਏ ਬਦਲੇ ਜੇ ਕੋਈ ਵਿਆਹ ਤੋਂ ਪਹਿਲਾਂ ਵਸੀਅਤ ਕਰਾ ਲੈਂਦਾ ਤੇ ਉਸ ਤੋਂ ਬਾਅਦ ਉਹਦਾ ਵਿਆਹ ਹੋ ਗਿਆ ਕੀ ਉਹਨੂੰ ਵਸੀਅਤ ਫਿਰ ਬਦਲਣੀ ਪਊਗੀ
0: ਬਦਲਣੀ ਚਾਹੀਦੀ ਆ ਜੀ ਇਟ ਇਸ ਅ ਮੇਜਰ ਇਵੈਂਟ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਕਿੰਨੀ ਛੇਤੀ ਅਪਡੇਟ ਹੋਣੀ ਚਾਹੀਦੀ ਹੈ ਨਾ ਤਾਂ ਇਸ ਅ ਮੇਜਰ ਇਵੈਂਟ ਕਿਉਂਕਿ ਵਿਲ ਨੂੰ ਵਸੀਅਤ ਨੂੰ ਬਦਲਣ ਦਾ ਸਭ ਤੋਂ ਵੱਡਾ ਰੀਜ਼ਨ ਥੋੜਾ ਐਸੈਟ ਪੂਲ ਚੇਂਜ ਹੋਣਾ ਨਹੀਂ ਬੈਨੀਫਿਸ਼ਰੀ ਚੇਂਜ ਹੋਣਾ
1: ਵਿਆਹ ਹੋ ਗਿਆ ਤਲਾਕ ਹੋ ਗਿਆ ਸੋ ਇਹ ਮੇਨ ਮੇਨ ਇਵੈਂਟਸ ਵਿੱਚ ਆ
0: ਬਿਲਕੁਲ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਇੱਕ ਥੋੜੀ ਜਿਹੀ ਗੱਲ ਛੇੜੀ ਸੀਗੀ ਵਿੱਚ ਪਾਰਟਨਰ ਵਾਲੀ
1: ਬੱਚੇ ਹੋ ਗਏ ਫਿਰ ਮੇਨ ਇਵੈਂਟ ਹੈ
0: ਬੱਚੇ ਹੋ ਗਏ ਮੇਨ ਇਵੈਂਟ ਹੈ ਜੀ ਨਹੀਂ ਪਰ ਜਿਵੇਂ ਆਪਾਂ ਵਿਆਹ ਤੋਂ ਪਹਿਲਾਂ ਸਪੋਜ਼ ਕਰੋ ਥੋੜਾ ਵਿਆਹ ਹੋਇਆ ਤੇ ਅਨਫੋਰਚੂਨੇਟਲੀ ਜਲਦੀ ਤੋਂ ਡੈਥ ਹੋਣੀ ਆ ਪੁਰਾਣੀ ਸਹੇਲੀ ਵੀ ਤਾਂ ਉੱਠ ਕੇ ਪਾਰਟਨਰ ਵੜ ਕੇ ਆ ਸਕਦੀ ਆ
1: ਵਿਆਹ ਤੋਂ ਬਾਅਦ
0: ਬਿਲਕੁਲ ਆ ਸਰ
1: ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ
0: ਹਾਂਜੀ ਹਾਂਜੀ ਹਾਂਜੀ
1: ਓਕੇ ਫਿਰ ਉਸ ਸਿਨੈਰੀਓ ਚ ਫਿਰ ਕੀ
0: ਜੇ ਵਿਲ ਦੇ ਵਿੱਚ ਕਲੀਅਰ ਆ ਜਿਵੇਂ ਤੁਹਾਨੂੰ ਦੱਸਿਆ ਜੀ ਵਿਲ ਦੇ ਵਿੱਚ ਆਪਣੇ ਕੋਲ ਸਟੋਰੀ ਹੈਗੀ ਆ ਦੈਨ ਇਟ ਵਿਲ ਬੀ ਸੇਫਰ ਸਾਈਡ
1: ਸੋ ਮੈਂ ਇਸ ਕਰਕੇ ਵੀ ਇੱਧਰ ਲੈ ਕੇ ਆ ਰਿਹਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਕੁਝ ਇਦਾਂ ਦਾ ਚੱਲਦਾ ਵਾ ਐਕਸਟਰਾ ਮੈਰੀਟਲ ਅਫੇਅਰਸ ਦਾ ਕਾਫੀ ਰੌਲਾ ਰੱਪਾ ਪੈਂਦਾ
0: ਹਾਂਜੀ ਹਾਂਜੀ
1: ਇਹ ਚੀਜ਼ਾਂ ਇਸ ਪੱਖ ਤੋਂ ਵੀ ਕੰਪਲੀਕੇਟਿਡ ਕੱਲ ਨੂੰ ਕਿੰਨੀਆਂ ਕੁ ਹੋ ਸਕਦੀਆਂ ਨੇ ਇਹ ਚੀਜ਼ ਅੰਡਰਸਟੈਂਡ ਸ਼ਾਇਦ ਸਰੋਤਿਆਂ ਦੀ ਦਰਸ਼ਕਾਂ ਦੀ ਕਰਨੀ ਬਹੁਤ ਜ਼ਰੂਰੀ
0: ਹੈ ਬਿਲਕੁਲ ਸਹੀ ਗੱਲ ਹੈ ਜੀ ਪਰ ਮੈਂ ਇਹਨੂੰ ਥੋੜ੍ਹਾ ਜਿਹਾ ਆਪਾਂ ਜਿਵੇਂ ਪਹਿਲਾਂ ਟੱਚ ਵੀ ਕੀਤਾ ਸੀ ਮੈਂ ਦੁਬਾਰਾ ਇਹਨੂੰ ਕਲੈਰੀਫਾਈ ਕਰ ਦਿੰਦਾ ਵਿਲ ਦਾ ਐਕਸਟਰਾ ਮੈਰੀਟਲ ਅਫੇਅਰ ਨਾਲ ਮੋਟਾ ਮੋਟਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ
1: ਓਕੇ
0: ਜੇ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਉਹਦੇ ਲਈ ਫੈਮਿਲੀ ਲੋ ਐਕਟ ਅਪਲਾਈ ਹੁੰਦਾ ਜੀ
1: ਮਤਲਬ ਇਹ ਆ ਵੀ ਤੁਸੀਂ ਇਧਰੋਂ ਬਚੋਗੇ ਪਰ ਪੰਗਾ ਫਿਰ ਵੀ ਕਿਤੇ ਨਾ
0: ਕਿਤੇ ਉੱਥੇ ਦੇਖੋ ਜਿਹੜੇ ਤਾਂ ਪ੍ਰੋਟੈਕਸ਼ਨ ਤਾਂ ਸਾਰਿਆਂ ਦੀ ਹੈਗੀ ਹੈ ਜੀ ਉਰੇ
1: ਕੁਝ ਸਰ ਇੱਟ ਫਿਰ ਗਿੱਲੀ ਹੋ ਗਈ ਨੇ ਗੱਲ
0: ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਆਪਾਂ ਨੂੰ ਮਿਲਦੀ ਤੁਸੀਂ ਪੋਜ਼ਿਟਿਵ ਪੋਜ਼ਿਟਿਵ ਗੱਲਾਂ ਕੀਤੀਆਂ ਨੇ ਨੈਗੇਟਿਵ ਵੀ ਤਾਂ ਹੈਗੀ ਹੈ ਲਾਇਬਿਲਟੀ ਵੀ ਤਾਂ ਬਣ ਸਕਦੀ ਹੈ ਨਾ
1: ਜੀ
0: ਕਹਿੰਦਾ ਸਾਡਾ ਬਾਪੂ ਕੀ ਕਹਿੰਦਾ ਲੋਨ ਕਰਾ ਗਿਆ ਨਾ
1: ਪ੍ਰਪੇਅਰ ਕਰਕੇ ਲੈ ਆ ਤੁਸੀਂ ਦੱਸਤਾ ਵੀ ਆ ਚੀਜ਼ਾਂ ਘੱਟ ਨੇ ਆ ਹੋਰ ਲੈ ਆ
0: ਹਾਂਜੀ ਹਾਂਜੀ
1: ਉਸ ਤੋਂ ਬਾਅਦ ਟਾਈਮ ਕਿੰਨਾ ਕਿਆ
0: ਇਹ ਡਿਪੈਂਡ ਕਰਦਾ ਬੰਦੇ ਦੇ ਉੱਤੇ ਉਹ ਸਾਨੂੰ ਕਿੰਨੀ ਜਲਦੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿੰਦਾ ਤਕਰੀਬਨ ਹਫਤਾ ਤੋਂ 10 ਦਿਨ ਦੇ ਵਿੱਚ ਆਪਾਂ ਤਿਆਰ ਕਰ ਸਕਦੇ
1: ਹਾਂ ਕਰੀ ਇਨਫੋਰਮੇਸ਼ਨ ਉਹਨੇ
0: ਮਹੀਨਾ ਮਹੀਨਾ ਵੀ ਲੱਗ ਜਾਂਦਾ ਜੀ
1: ਤੇ ਉਸ ਤੋਂ ਬਾਅਦ ਮਹੀਨਾ ਕੁ ਬੰਦਾ ਲਾ ਕੇ ਚੱਲ
0: ਮਹੀਨਾ ਕੁ ਲਾ ਕੇ ਚੱਲੇ ਕਿਉਂਕਿ ਕਈ ਵਾਰ ਕਈ ਚੀਜ਼ਾਂ ਜਿਵੇਂ ਤੁਸੀਂ ਇੰਡੀਆ ਦੀ ਪ੍ਰੋਪਰਟੀ ਦੀ ਗੱਲ ਕੀਤੀ ਹੈ ਨਾ ਕਿਉਂਕਿ ਜਦ ਬੰਦਾ ਦੇਖੋ ਆਪਾਂ ਗੱਲੀ ਬਾਤ ਹੀ ਰਣਜੋਤ ਜੀ ਤੁਸੀਂ ਵੀ ਗੱਲਾਂ ਕਰਦੇ ਕਰਦੇ ਮਾੜੇ ਮਨ ਜੀ ਚ ਬਣਾ ਲਿਆ ਹੋਣਾ ਯਾਰ ਕਿਉਂਕਿ ਮੈਂ ਵੀ ਬਣਾ ਦਿੰਦਾ ਆਪਾਂ ਕਰਕੇ ਕਰ ਲਾਂਗੇ ਪਰ ਜਦੋਂ ਕਾਪੀ ਪਨ ਲੈ ਕੇ ਬੈਠੋਗੇ ਨਾ ਚੀਜ਼ਾਂ ਬਦਲੀ ਜਾਣਗੀਆਂ ਬਦਲੀ ਜਾਣਗੀਆਂ ਜਦੋਂ ਉਹਨੂੰ ਹਫਤੇ ਬਾਅਦ ਦੋ ਦਿਨਾਂ ਬਾਅਦ ਦੁਬਾਰਾ ਭਰੋਗੇ ਸ਼ਾਇਦ ਥੋੜਾ ਯਾਰ ਨਹੀਂ ਯਾਰ ਮੈਂ ਭਰਾ ਨੂੰ ਵੀ ਇਹਨਾਂ ਨੇ ਕੱਲੇ ਨਾਲ ਕੱਲੇ ਨੇ ਕੀ ਕਰਨਾ ਭਰਾ ਲਈ ਵੀ ਥੋੜਾ ਜਿਆਦਾ ਦੇ ਦੀਏ ਸਮਝੋ ਮੇਰੀ ਗੱਲ ਉਵੇਂ ਵੀ ਚੀਜ਼ਾਂ ਬਦਲਦੇ ਰਹਿੰਦੀਆਂ ਨੇ ਐਂਡ ਇਟਸ ਅ ਸੈਂਸਿਟਿਵ ਇਸ਼ੂ
1: ਤੇ ਫਿਰ ਕੁਛ ਇਦਾਂ ਦਾ ਨਹੀਂ ਹੈਗਾ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਬੇਸਿਕ ਜਿਹਾ ਆਪਣਾ ਬੰਦਾ ਆਪਣੇ ਆਪ ਨੂੰ ਪਹਿਲਾਂ ਸਿਕਿਓਰ ਕਰ ਲਏ ਆਪਣੀ ਜਾਇਦਾਦ ਸਿਕਿਓਰ ਕਰ ਲਏ ਉਸ ਤੋਂ ਬਾਅਦ ਤਸੱਲੀ ਨਾਲ ਸੋਚੀ ਜਾਵੇ
0: ਬਿਲਕੁਲ ਸਹੀ ਗੱਲ ਹੈ ਜੀ ਪਰ ਜਦੋਂ ਆਪਾਂ ਕਰਨ ਲੱਗਦੇ ਹਾਂ ਜਦ ਆਪਾਂ ਨੂੰ ਕਹਿੰਦੇ ਵਕੀਲ ਨੂੰ ਪੈਸੇ ਦਿੱਤੇ ਨੇ ਪੁੱਛਿਆ ਇਹ ਗੱਲਬਾਤ ਕੀਤੀ ਹੋਈ ਹੈ ਹੁਣ ਬਾਰ ਬਾਰ ਥੋੜੀ ਆਵਾਂਗੇ ਇਹਨਾਂ ਕੋਲੇ ਤਾਂ ਫਿਰ ਮੈਂ ਅੱਜ ਹੀ ਚੰਗੀ ਤਰ੍ਹਾਂ ਹੀ ਕਰ ਲਾ ਮੈਂ 10 ਸਾਲ ਤੋਂ ਸੁੱਤਾ ਪਿਆ ਕੁਛ ਸੋਚਿਆ ਨੀ ਤੇ ਹੁਣ ਤਾਂ ਫਿਰ ਮੈਨੂੰ ਇਹ ਨਾ ਵੀ ਅਗਲੇ 100 ਸਾਲ ਤੱਕ ਦੀ ਮੈਂ ਕਵਰ ਕਰ ਲਾ ਵੀ ਜੇ ਮੈਂ 60 ਸਾਲ ਦਾ ਮਰ ਗਿਆ ਤਾਂ ਵੀ ਕੀ ਹੋਣਾ 90 ਸਾਲ ਦਾ ਹੋਗਾ ਤਾਂ ਸਮਝ ਗਏ ਮੇਰੀ ਗੱਲ ਫਿਰ ਬੰਦੇ ਨੂੰ ਸਾਰੀਆਂ ਚੀਜ਼ਾਂ ਐਡ ਕਰਨੀਆਂ ਹੁੰਦੀਆਂ ਨੇ
1: ਕੀ ਐਡ ਹੋਣ ਤੇ ਬਾਬਾ ਪੈਸੇ ਲੱਗ ਜਾਂਦੇ ਅਪਡੇਟ ਕਰਨ ਦਾ
0: ਡਿਪੈਂਡ ਕਰਦਾ ਜੀ ਕੋਈ ਇਹ ਜੀ ਗੱਲ
1: ਹਰ ਕਿਸੇ ਤੇ ਡਿਪੈਂਡ ਨਹੀਂ ਕਰਦਾ
0: ਕਿਉਂਕਿ ਹੁਣ ਦੇਖੋ
1: ਇਹ ਪੱਲੇ ਪਾਇਓ ਲੱਗ ਹੋ ਜਾ
0: ਐਕਚੁਅਲੀ ਇਹ ਚੀਜ਼ ਦੇ ਲਈ ਸਾਨੂੰ ਬੜਾ ਕਿਹਾ ਜਾਂਦਾ ਤੇ ਤੁਸੀਂ ਆਈ ਥਿੰਕ ਥੋੜਾ ਵੈਲਿਡ ਪੁਆਇੰਟ ਹੈ ਰਣਜੋਤ ਸਾਹਿਬ ਪਰ ਇੱਕ ਚੀਜ਼ ਇਹ ਹੈ ਨਾ ਜੀ ਜਿਵੇਂ ਹੁਣ ਆਪਾਂ ਇੱਕ ਚੀਜ਼ ਤਾਂ ਤੁਸੀਂ ਮੰਨ ਰਹੇ ਹੋ ਵੀ ਹਨਾ ਵੀ ਆਪਾਂ ਕੋਲ ਚ ਦੁੱਧ ਲੈਣ ਜਾਵਾਂਗੇ ਤਾਂ ਉਹਨੂੰ ਉਹਦੇ ਇੱਕ ਦੁੱਧ ਦੀਆਂ 50 ਵਰਾਇਟੀਆਂ ਪੀਆਂ ਨੇ ਹਰ ਇੱਕ ਦਾ ਰੇਟ ਅੱਡ ਅੱਡ
1: ਨੇ ਬਿਲਕੁਲ
0: ਤੇ ਵਿਲ ਦੇ ਲਈ ਆਪਾਂ ਇੱਕ ਰੇਟ ਕਿਵੇਂ ਦੇ ਸਕਦੇ ਹਾਂ ਹੁਣ ਫਿਰ ਉਹੀ ਗੱਲ ਆ ਵੀ ਜੇ ਹੁਣ 2-4 ਲੈਣਾ ਚੇਂਜ ਵਿਲ ਇੱਕ ਪ੍ਰੋਸੈਸ ਆ ਜੀ ਇਟ ਇਜ਼ ਅ ਪ੍ਰੋਸੈਸ ਹਨਾ ਵਿਲ ਨੂੰ ਚੇਂਜ ਕਰਨਾ ਵੀ ਇੱਕ ਪ੍ਰੋਸੈਸ ਹੈ ਸਾਡੀ ਜਿਹੜੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਕਲਿੱਕ ਦੀ ਨਹੀਂ ਬਣਾਉਂਦੇ ਅਸੀਂ ਹਸਬੈਂਡ ਵਾਈਫ ਦੋਨਾਂ ਨੂੰ ਹੀ ਲੈ ਕੇ ਚੱਲਦੇ ਹਾਂ
1: ਪਰਿਵਾਰ ਨੂੰ ਲੈ ਕੇ ਚੱਲਦੇ ਹੋ ਤੁਸੀਂ
0: ਹਨਾ ਕਿਉਂਕਿ ਇਹ ਚੀਜ਼ ਆਣੀ ਹੈ ਸਾਡੇ ਸਾਹਮਣੇ ਇਹ ਚੀਜ਼ ਸਾਡੇ ਸਾਹਮਣੇ ਆਣੀ ਆ
1: ਅੱਛਾ ਹੁਣ ਤੁਹਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਆਪਾਂ ਕੀਤੀਆਂ ਨੇ ਪਿਛਲੇ ਸਾਢੇ 5 ਘੰਟੇ ਚ ਮੈਂ ਉਹਨੂੰ ਜੇ ਮੈਂ ਉਹ ਸਭ ਕੁਛ ਨੂੰ ਜੇ ਮੈਂ ਸੌਖੇ ਤਰੀਕੇ ਨਾਲ ਸਮਾਂ

0: ਟਾਈਮ ਤੁਹਾਡਾ ਮੈਨੂੰ ਲੱਗਦਾ ਕੋਈ ਹਫ਼ਤਾ ਕੁ ਲੱਗੂਗਾ ਜਦੋਂ ਤੁਹਾਡੀ ਤਸੱਲੀ ਹੋ ਜੂਗੀ ਸਾਰਾ ਕੁਛ ਮੈਂ ਲਿਖ ਲਿਆ
1: ਹਾਂਜੀ
0: ਤੇ ਫਿਰ ਉਹ ਤੁਹਾਡੇ ਕੋਲ ਆ ਜੇ
1: ਬਿਲਕੁਲ ਜੀ
0: ਠੀਕ ਹੈ ਮੈਂ ਠੀਕ ਕਹਿ ਰਿਹਾ
1: ਹਾਂਜੀ ਇਹਦੇ ਚ ਐਡ ਕਰ ਦੋ ਸਾਡੇ ਕੋਲ ਆਉਣ ਤੋਂ ਪਹਿਲਾਂ ਸਾਨੂੰ ਮੇਲ ਕਰ ਦੇ ਜਿਹੜੀ ਚੀਜ਼ ਤੁਸੀਂ ਲਿਖੀ ਹੈ ਤੁਸੀਂ ਵਧੀਆ ਪੁਆਇੰਟ ਦੱਸਿਆ ਦਰਸ਼ਕਾਂ ਸਰੋਤਿਆਂ ਲਈ ਉਹਨੂੰ ਲਿਖਣ ਤੋਂ ਬਾਅਦ ਸਾਨੂੰ ਈਮੇਲ ਕਰ ਦੇਵੇ ਕਿਉਂਕਿ ਜੇ ਤੁਸੀਂ ਸਾਡੇ ਕੋਲ ਆਓਗੇ ਤੇ ਅਸੀਂ ਬਲੈਂਕ ਆ ਤਾਂ ਕਈ ਵਾਰ ਸਾਡੇ ਕੋਲ ਵੀ ਦੱਸਣ ਨੂੰ ਕੁਛ ਨਹੀਂ ਹੁੰਦਾ ਕਿਉਂਕਿ ਬੜੇ ਤਰ੍ਹਾਂ ਦੇ ਕੁਐਸਚਨ ਹੋ ਜਾਂਦੇ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਸਾਡੇ ਲਈ ਇਹ ਵੀ ਜ਼ਰੂਰੀ ਹੋ ਜਾਂਦਾ ਕਿ ਹਸਬੈਂਡ ਤੇ ਵਾਈਫ ਨੂੰ ਇੰਡੀਪੈਂਡੈਂਟ ਲੀਗਲ ਐਡਵਾਈਸ ਮਿਲੇ ਇਹ ਵੀ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਇਹ ਵੀ ਹੁੰਦਾ ਹੈ ਵੀ ਕੁਛ ਕੁ ਚੀਜ਼ਾਂ ਜਿਵੇਂ ਦੱਸਿਆ ਹਸਬੈਂਡ ਹੈਜ਼ ਅ ਰਾਈਟ ਕਿ ਮੈਂ ਨਹੀਂ ਦੱਸਣੀ ਚਾਹੁੰਦਾ ਵਾਈਫ ਨੂੰ ਵਿਲਸ ਦੇ ਵਿੱਚ ਕੋਈ ਲੋਅ ਲਾਗੂ ਨਹੀਂ ਹੁੰਦਾ ਇਸ ਤਰ੍ਹਾਂ ਦਾ ਕਿ ਡਿਸਕਲੋਜ਼ ਕਰਨੀ ਪੈਣੀ ਹੈ ਫੈਮਿਲੀ ਲਾਅ ਐਕਟ ਦੇ ਵਿੱਚ ਲਾਗੂ ਹੁੰਦਾ
0: ਜਾਂ ਕਈਆਂ ਚੀਜ਼ਾਂ ਚ ਮੈਂ ਵੇ ਨਾ ਡਿਸਪਿਊਟ ਵੀ ਆ ਜਾਂਦਾ ਜਿੱਦਾਂ ਕਮਿਊਨਿਟੀ ਚ ਕਈ ਇੱਕ ਕੇਸ ਇਦਾਂ ਦੇ ਵੀ ਚੱਲ ਰਹੇ ਨੇ
1: ਹਾਂਜੀ
0: ਹੁਣ ਆਪਣਾ ਪਿਛਲਾ ਜਿਹੜਾ ਸੈਟਅਪ ਆ ਉਹ ਚ ਹੈਗਾ ਵਾ ਵੀ ਕੁੜੀ ਨੂੰ ਨਹੀਂ ਦਿੱਤਾ ਜਾਂਦਾ ਹਿੱਸਾ ਜ਼ਮੀਨ ਦਾ
1: ਹਾਂਜੀ ਨਹੀਂ ਦਿੱਤਾ
0: ਹੁਣ ਇੱਥੇ ਮੈਂ ਵੇਖਣਾ ਵਾ ਵੀ ਜ਼ਿਆਦਾਤਰ ਪਰਿਵਾਰ ਜਿਹੜੇ ਨੇ ਉਹ 50-50 ਡਿਵਾਈਡ ਕਰ ਰਹੇ ਨੇ ਉਹ ਕੁੜੀ ਮੁੰਡੇ ਚ ਕੋਈ ਫਰਕ ਬਹੁਤਾ ਨਹੀਂ ਕਰ ਰਹੇ
1: ਸਾਰੇ ਕਰ ਰਹੇ ਨੇ
0: ਪਰ ਕਈਆਂ ਦੇ ਵਿੱਚ ਮੈਂ ਵੇਖਦਾ ਵਾ ਵੀ ਦੋਵਾਂ ਜੀਆਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵਖਰੇਵਾ ਆ
1: ਵਖਰੇ ਬਿਲਕੁਲ ਸਹੀ
0: ਗੱਲ ਮੰਨ ਲਓ ਘਰ ਵਾਲਾ ਕਹਿੰਦਾ ਵਾ ਵੀ ਇਹਨੇ ਕੁੜੀ ਨੂੰ ਮੈਂ 50% ਦੇ ਦਿੰਦਾ ਉਹ ਇਹ ਸੋਚਦਾ ਵੀ ਉਦਾਂ ਤੇ ਇਹਦਾ ਕੁਛ ਵੀ ਨਹੀਂ ਬਣਦਾ ਜੇ ਮੈਂ ਪਿਛਲੇ ਮਤਲਬ ਫਿਰ ਵੀ 50 ਦੇ ਰਿਹਾ ਤੇ ਕਈ ਵਾਰੀ ਵੋਟੀ ਇਸ ਚੀਜ਼ ਉੱਤੇ ਸਿੰਗ ਪਸਾ ਲੈਂਦੀ ਵੀ ਨਹੀਂ ਏਦਾਂ ਕਿਉਂ 50-50
1: ਬਿਲਕੁਲ
0: ਸੋ ਏਦਾਂ ਦੇ ਕਈ ਕੰਪਲੀਕੇਸ਼ਨ
1: ਕੁੜੀ ਵੀ ਸਿੰਗ ਪਸਾ ਸਕਦੀ ਆ
0: ਕੁੜੀ
1: ਮੈਨੂੰ ਵੀ ਪੂਰਾ ਬਣਾ ਦੋ
0: ਕੁੜੀ ਆਪ ਵੀ ਕਹਿ ਸਕਦੀ
1: ਹਾਂਜੀ
0: ਮੁੰਡਾ ਕਹਿ ਸਕਦਾ ਸੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਤੇ ਇਸ ਸਭ ਕੁਛ ਨੂੰ ਜਿਹੜਾ ਉਹ ਫਿਰ ਪਹਿਲਾਂ ਘਰੇ ਹੀ ਸੌਰਟ ਕਰਕੇ ਤੇ ਫਿਰ ਉਹ
1: ਬਾਕੀ ਬੱਚਿਆਂ ਦੀ ਤਾਂ ਫੇਰ ਵੀ ਚਲੋ ਕਿਤੇ ਨਾ ਕਿਤੇ ਹਸਬੈਂਡ ਵਾਈਫ ਸਹਿਮਤੀ ਬਣ ਜੂ ਮੋਸਟਲੀ ਜਿਵੇਂ ਹੁਣ ਆਪਣੇ ਹੋ ਗਏ ਤੇ ਕਈਆਂ ਦੇ ਪੇਰੈਂਟਸ ਨਾਲ ਰਹਿੰਦੇ ਨੇ ਜੀ ਉਰੇ ਮਦਰ ਨਾਲ ਰਹਿ ਰਹੀ ਹੈ ਫਾਦਰ ਰਹਿ ਰਹੇ ਜਾਂ ਦੋਨੇ ਨਾਲ ਰਹਿ ਰਹੇ ਨੇ ਤੇ ਮੈਂ ਚਾਹੁੰਦਾ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਨਾਂ ਨੂੰ ਵੀ ਪ੍ਰੋਵਾਈਡ ਕਰਾਂ ਉਹਦੇ ਨੀ ਸਹਿਮਤੀ ਬਣਦੀ
0: ਹਾਂ ਵੋਟੀ ਦੀ ਨੀ ਬਣੂਗੀ ਇਹਨਾਂ ਨੂੰ ਕਿਉਂ
1: ਤਾਂ ਉਹ ਵੀ ਇੱਕ ਵੱਡੀ ਵੱਡਾ ਵੱਡਾ ਵੱਡਾ ਰੀਜ਼ਨ ਹੈ ਸਹਿਮਤੀ ਬਣਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਵਿਲੇ ਦੇ ਵਿੱਚ ਆਪਣੀ ਵਿਲ ਦੇ ਵਿੱਚ ਤੁਹਾਨੂੰ ਸਹਿਮਤੀ ਬਣਾਉਣ ਦੀ ਲੋੜ ਨਹੀਂ ਹੈ
0: ਤੁਸੀਂ ਆਪਣੇ ਪੱਧਰ ਦੇ ਉੱਤੇ ਜਾ ਕੇ ਆਪਣਾ ਕੰਮ ਕਰ
1: ਸਕਦੇ ਹੋ ਵਿਲ ਤੁਹਾਡੀ ਵਿਲ ਆ ਜੀ ਮਰਜ਼ੀ ਆ
0: ਅੱਛਾ ਉਹ ਜ਼ਰੂਰੀ
1: ਨਹੀਂ ਹੈ ਜੇ ਸਟੋਰੀ ਲਿਖ ਦਿੱਤੀ ਤਾਂ ਫਿਰ ਆਪਣੀ ਸਟੋਰੀ ਹੈ ਨਾ ਜੀ ਉਹ ਤਾਂ
0: ਸੋ ਜ਼ਰੂਰੀ ਵੀ ਨਹੀਂ ਹੈ ਵੀ ਉਹ ਕਿਸੇ ਨੂੰ ਪਤਾ ਲੱਗਣਾ ਕਿਸੇ ਨੇ ਸ਼ੇਅਰ ਕਰਨੀ ਹੈ ਕਿਸੇ ਦੇ ਨਾਲ ਉਹ ਜਦੋਂ ਤੁਸੀਂ ਮਤਲਬ
1: ਚੱਲ ਗਈ ਹੋਗੀ ਬਸ ਵੀ ਜਦੋਂ ਚੱਲ ਗਏ ਉਸ ਤੋਂ ਬਾਅਦ
0: RIP ਹੋ ਗਿਆ ਜਦੋਂ
1: ਉਦੋਂ ਹੋ ਗਿਆ
0: ਬਸ ਉਦੋਂ ਤੁਹਾਡੇ ਨਿਕਲ ਕੇ ਸਾਹਮਣੇ
1: ਉਦੋਂ ਉਦੋਂ ਉਹਨੇ ਮਿਲ ਸਕਦੇ ਹੋ
0: ਮੇਰੇ ਪੁੱਛਣ ਦਾ ਮਤਲਬ ਇਹ ਹੀ ਕਿ ਕੀ ਉਹ ਸਾਰਾ ਕੁਝ ਬਿਲਕੁਲ ਜਿਹੜਾ ਵਾ ਉਹ ਕੰਫੀਡੈਂਸ਼ੀਅਲ ਆ ਮਤਲਬ ਜੋ ਤੁਸੀਂ ਕਰ ਰਹੇ ਹੋ ਉਹ ਤੁਹਾਡੇ ਜਾਣ ਤੋਂ ਪਹਿਲਾਂ ਤੱਕ ਜੇ ਤੁਸੀਂ ਚਾਹੋ ਤੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਆ ਉਹਦੇ ਬਾਰੇ
1: ਹਾਂਜੀ ਬਿਲਕੁਲ ਕੰਫੀਡੈਂਸ਼ੀਅਲ ਹੈ ਜੀ ਪਰ ਬੈਟਰ ਜੀ ਦੇਖੋ ਐਗਜ਼ੀਕਿਊਟਰ ਸ਼ੁੱਡ ਨੋ ਜਿਹੜਾ ਐਗਜ਼ੀਕਿਊਟਰ ਤੁਸੀਂ ਬਣਾਉਣਾ ਚਾਹੁੰਦੇ
0: ਹੋ ਉਹ ਤਾਂ ਪਰਿਵਾਰ ਤੋਂ ਬਾਹਰੋਂ ਹੀ ਹੈ ਨਹੀਂ ਵੇ
1: ਨਹੀਂ ਪਰਿਵਾਰ ਦਾ ਮੈਂਬਰ ਵੀ ਹੋ ਸਕਦਾ ਆਪਣੇ ਭਰਾ ਨੂੰ ਵੀ ਭਰਾ ਸਕਦੇ ਹੋ
0: ਪਰ ਉਹ ਵਿਲ ਦਾ ਹਿੱਸਾ ਨਹੀਂ ਹੋਣਾ ਚਾਹੀਦਾ
1: ਨਹੀਂ ਐਗਜ਼ੀਕਿਊਟਰ ਹੋ ਸਕਦਾ
0: ਓਕੇ
1: ਵਿਟਨੈਸ ਨਹੀਂ ਹੋ ਸਕਦੇ
0: ਅੱਛਾ ਵਿਟਨੈਸ ਨਹੀਂ ਹੋ ਸਕਦੇ ਓਕੇ ਠੀਕ
1: ਹੋ ਸਕਦਾ ਤੁਸੀਂ ਜਿਵੇਂ ਕਹੋ ਵੀ ਤੁਸੀਂ ਮੈਂ ਆਪਣੇ ਭਤੀਜੇ ਨੂੰ ਬਣਾ ਦੇਣਾ ਕਿਉਂਕਿ ਉਹ ਸਾਰਾ ਕੁਝ ਕਰੂਗਾ ਸਾਂਭੂਗਾ ਕਰੂਗਾ ਤੇ ਮੈਂ ਚਾਹੁੰਦਾ 2% 5% ਉਹ ਵੀ ਲੈ ਲੇ
0: ਗੁੱਡ ਅੱਛਾ ਕੋਈ ਹੋਰ ਆਪਾਂ ਇੰਪੋਰਟੈਂਟ ਕੁਛ ਮਿਸ ਤੇ ਨਹੀਂ ਕਰ ਰਹੇ ਅੱਜ
1: ਵਿਲ ਦੇ ਵਿੱਚ ਬਸ ਇਹੀ ਹੈ ਜੀ ਕਿ ਇਹ ਇੱਕ ਆਈ ਨੋ ਇਟਸ ਲਾਈਕ ਅ ਟੈਬੂ ਸਬਜੈਕਟ ਬਹੁਤੇ ਲੋਕ ਮਤਲਬ ਕਿ ਇਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਪਰ ਆਪਾਂ ਨੂੰ ਉਰੇ ਦਾ ਕਲਚਰ ਉਰੇ ਦਾ ਸਿਸਟਮ ਸਮਝਣਾ ਪਊਗਾ ਠੀਕ ਹੈ ਜੀ ਜੇ ਤਾਂ ਆਪਣੀ ਸਿੰਪਲ ਹੈ ਮਤਲਬ ਕਿ ਫਿਰ ਵੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤਾ ਜਿਹੜੀ ਗੌਰਮੈਂਟ ਕੋਲ ਚੱਲ ਰਹੀ ਨੇ ਐਡਮਿਨਿਸਟ੍ਰੇਟਰ ਸਟੇਟ ਟਰੱਸਟੀਜ਼ ਕਹਿੰਦੇ ਨੇ ਜਿਹੜੇ ਉਹਨੂੰ ਟੇਕ ਓਵਰ ਕਰ ਲੈਂਦੇ ਨੇ ਅਨਫੋਰਚੁਨੇਟਲੀ ਤੁਹਾਨੂੰ ਕੁਛ ਹੋ ਗਿਆ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਬੱਚੇ ਨੇ ਉਹ ਤੁਹਾਡੇ ਭਰਾ ਕੋਲ ਰਹਿਣ ਉਰੇ ਰਹਿੰਦਾ ਜਾਂ ਤੁਹਾਡੇ ਭਤੀਜੇ ਕੋਲ ਰਹਿਣ ਜਿਹੜਾ ਉਰੇ ਰਹਿ ਰਿਹਾ ਤਾਂ ਤੁਹਾਨੂੰ ਉਹ ਚੀਜ਼ਾਂ ਵਿਲੇ ਵਿੱਚ ਲਿਖ ਕੇ ਆਪਣੇ ਜਿਹੜੇ ਪਰਿਵਾਰ ਨੂੰ ਜਿਹੜੀਆਂ ਆਉਣ ਵਾਲੇ ਟਾਈਮ 'ਚ ਕੂੜ ਕੇਸ ਜਿਹੜੀਆਂ ਹੋਰ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੋਂ ਬਚਾ ਸਕਦੇ ਹੋ ਤੁਸੀਂ ਇੱਕ ਛੋਟਾ ਜਿਹਾ ਸਟੈਪ ਆ ਸਿੰਪਲ ਜੀ ਵਿਲ ਬਣਾਉਣ ਰੱਖਣ ਨਾਲ ਕੋਈ ਨੁਕਸਾਨ ਨਹੀਂ ਹੈਗਾ ਫਾਇਦਾ ਹੀ ਹੋਊਗਾ ਇਸ ਚੀਜ਼ ਦਾ
0: ਅੱਛਾ ਇੱਕ ਚੀਜ਼ ਮੈਂ ਸ਼ਾਇਦ ਕਨਵਰਸੇਸ਼ਨ ਚੋਂ ਮੈਂ ਮਿਸ ਕਰ ਗਿਆ ਜਾਂ ਮੈਂ ਉਹਨੂੰ ਕਹਿ ਲਓ ਵੀ ਮੈਂ ਅੰਡਰਲਾਈਨ ਦੁਬਾਰਾ ਕਰਨਾ ਚਾਹੁੰਦਾ
1: ਹਾਂ ਹਾਂਜੀ
0: ਵੀ ਜਿਹੜੀ ਸੁਪਰ ਇਨੋਵੇਸ਼ਨ ਹੈ ਉਹਨੂੰ ਜ਼ਰੂਰ ਵਿੱਚ ਰੱਖਣ
1: 100% ਜੀ ਇਹ ਤਾਂ ਪਾਰਟ ਆਫ ਦੇਖੋ ਮੇਜਰ ਐਸੈਟ ਪੂਲ ਤਾਂ ਹੈਗੀ ਨੇ ਜੀ
0: ਵੱਡਾ ਖਰਚਾ ਵਾ ਉਹ
1: ਡਿਪੈਂਡ ਕਰਦਾ ਕਿਹਦੀ ਕਿੰਨੀ ਹੈ ਜੀ ਬਟ ਐਟ ਦੀ ਐਂਡ ਆਫ ਦੀ ਇਹੀ ਸਾਡਾ ਕੰਮ ਆ ਜੀ ਕਿ ਜਿਹੜੀਆਂ ਕਾਮਨ ਚੀਜ਼ਾਂ ਨੇ ਕਿ ਜੇ ਤੁਸੀਂ ਭੁੱਲ ਵੀ ਗਏ ਸਾਡਾ ਯਾਦ ਕਰਾਉਣਾ ਜੀ
0: ਐਗਜ਼ੈਕਟਲੀ
1: ਜਿਵੇਂ ਤੁਸੀਂ ਦੱਸਿਆ ਵੀ ਸਾਡੇ ਲਈ ਇਹ ਦੱਸਣਾ ਬੜਾ ਔਖਾ ਹੁੰਦਾ ਸੀ, ਇਸ ਚੀਜ਼ ਸਲਾਹ ਨਹੀਂ ਦੇ ਸਕਦੇ ਵੀ ਤੁਸੀਂ ਆਪਣੀ ਪ੍ਰੋਪਰਟੀ ਕਿਹਨੂੰ ਕਿਵੇਂ ਡਿਵਾਈਡ ਕਰੋ। ਇਹ ਜ਼ਰੂਰ ਦੱਸਦੇ ਵੀ ਜੇ ਤੁਸੀਂ ਨਹੀਂ ਕਰੋਗੇ ਤਾਂ ਲਾਅ ਦੇ ਹਿਸਾਬ ਨਾਲ ਕਿਹਨੂੰ ਕਿੰਨੀ ਮਿਲਣੀ ਚਾਹੀਦੀ ਆ। ਉਦੋਂ ਇਲਾਵਾ ਐਸਟ ਪੂਲ ਤਾਂ ਯਾਦ ਕਰਾਉਣਾ, ਜਿਵੇਂ ਤੁਸੀਂ ਦੱਸਿਆ ਸੀਗਾ ਫਿਰ ਵੀ ਕਿੰਨਾ ਟਾਈਮ ਲੱਗ ਜਾਂਦਾ, ਹਫ਼ਤੇ ਤੋਂ ਲੈ ਕੇ ਇੱਕ ਮਹੀਨਾ ਡੇਢ ਮਹੀਨਾ ਵੀ ਲੱਗ ਜਾਂਦਾ
0: ਇਹਨਾਂ ਚੀਜ਼ਾਂ ਨੂੰ
1: ਇਕੱਠਾ ਕਰਦੇ ਕਰਦੇ, ਕਿਉਂਕਿ ਮੋਸਟਲੀ

0: ਜਿਹੜੇ ਬੰਦੇ ਜਿੰਨੇ ਦੀ ਜੇ ਆਪਾਂ ਗੱਲ ਕਰੀਏ ਆਪਾਂ ਆਮ ਨਾਰਮਲ ਪਰਿਵਾਰ ਵਾਲੇ ਬੰਦੇ ਆ ਤਾਂ ਆਪਣੀਆਂ ਗਿਣਤੀ ਦੀਆਂ ਅੜਦਾ ਚੀਜ਼ਾਂ ਹੀ ਹੁੰਦੀਆਂ ਨੇ ਜੀ ਕੋਈ ਜ਼ਿਆਦਾ ਕੰਪਲੀਕੇਸ਼ਨ ਆਪਣੇ ਬੰਦਿਆਂ ਦੀ ਨਹੀਂ ਹੁੰਦੀ
1: ਹਾਲੇ ਤੱਕ ਉਹਨਾਂ
2: ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 5876174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
4: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
3: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
3: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
4: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
5: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
1: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
3: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
1: ਲੈ ਦੱਸ ਬੱਚਿਆਂ

0: ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
2: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿਲੋਂ ਦਾ ਫੋਨ ਨੰਬਰ ਹੈ 403-616-2445।
4: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
5: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
6: The time is 9 p.m.
7: You are listening to Fairchild Radio CHKF FM 94.7, a multicultural radio station in Calgary.

0: 94.7 FM Radio Sursangam ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ sursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store, connecting you to the community, anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼

0: ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
0: ਦੂਜੀ ਲੋਕੇਸ਼ਨ।

ਰੇਡੀਓ ਸਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਜੱਸੜ ਅੱਜ ਦਿਨ ਸ਼ੁੱਕਰਵਾਰ ਹੈ 28 ਅਗਸਤ ਹੈ ਤੇ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋਣਗੇ ਪੰਜਾਬ ਤੋਂ ਸੀਨੀਅਰ ਜਰਨਲਿਸਟ ਜਤਿੰਦਰ ਪੰਨੂ ਜੀ ਤੇ ਉਹਨਾਂ ਕੋਲੋਂ ਅਸੀਂ ਪੰਜਾਬ ਦੀਆਂ ਕੁਛ ਵੱਡੀਆਂ ਖਬਰਾਂ ਤੇ ਭਾਰਤ ਦੀਆਂ ਕੁਛ ਵੱਡੀਆਂ ਖਬਰਾਂ ਦੀ ਡਿਟੇਲ ਜਿਹੜੀ ਹੈ ਉਹ ਹਾਸਲ ਕਰਾਂਗੇ ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੇ ਵਿੱਚ ਕਿੱਦਾਂ ਦੀ ਰਾਜਨੀਤੀ ਇਸ ਵੇਲੇ ਚੱਲ ਰਹੀ ਹੈ ਇਲੈਕਸ਼ਨ ਸਿਰ ਤੇ ਹੈ ਜਿਹਦੇ ਕਰਕੇ ਸਿਆਸਤ ਇਸ ਵੇਲੇ ਬਹੁਤ ਤੇਜ਼ ਹੈ ਪੰਜਾਬ ਦੀ ਇਸ ਤੋਂ ਇਲਾਵਾ ਭਾਰਤ ਦੀਆਂ ਕੁਛ ਵੱਡੀਆਂ ਖਬਰਾਂ ਵੀ ਉਹਨਾਂ ਨੂੰ ਅਸੀਂ ਪੁੱਛਣੀਆਂ ਨੇ ਹੁਣ ਤੋਂ ਕੁਛ ਹੀ ਸਮੇਂ ਦੇ ਵਿੱਚ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਹਾਜ਼ਰ ਹੋਣਗੇ ਜੀ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ ਸੁਨੀਲ, ਸਤਿ ਸ੍ਰੀ ਅਕਾਲ ਜੀ।
0: ਪ੍ਰੋਗਰਾਮ ਦੀ ਸ਼ੁਰੂਆਤ ਪੰਨੂ ਸਾਹਿਬ ਨੇਪਾਲ ਤੋਂ ਕਰਦੇ ਹਾਂ। ਨੇਪਾਲ ਦੇ ਹੜ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਅਤੇ ਇਮੈਜਿਨ ਨਹੀਂ ਕਰ ਸਕਦੇ ਕਿੰਨਾ ਦਰਦ ਹੁੰਦਾ ਹੈ। ਉਹ ਦਰਦਨਾਕ ਖੌਫਨਾਕ ਤਸਵੀਰਾਂ ਦੇਖ ਕੇ ਮੰਜ਼ਲਾਂ ਉੱਚੀਆਂ ਉੱਚੀਆਂ ਰੁੜ ਗਈਆਂ। ਤੇ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਆ ਰਹੀਆਂ ਕਿ ਇੱਕ ਹੋਰ ਝੀਲ ਜਿਹੜੀ ਹੈ ਉਹ ਟੁੱਟ ਸਕਦੀ ਹੈ। ਜੇ ਉਹ ਝੀਲ ਟੁੱਟ

0: ਦੀ ਹੈ ਤੇ ਪੰਨੂ ਸਾਹਿਬ ਫਿਰ ਕੀ ਬਣੂਗਾ ਜੀ?
1: ਸੁਣਨ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਇਸ ਵਾਰੀ ਉੱਥੇ ਖੜਾ ਹੈ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਪਿੱਛੋਂ ਤੇ ਪਾਣੀ ਆਇਆ ਸੋ ਆਇਆ, ਅਗਲੇ ਪਾਸੇ ਜਿਹੜੀ ਝੀਲ ਹੈ ਉਹਦੇ ਖੱਡੇ ਤੇ ਇੱਕ ਬਹੁਤ ਵੱਡਾ ਗਲੇਸ਼ੀਅਰ ਸੀ। ਉਹ ਗਲੇਸ਼ੀਅਰ ਤਕਰੀਬਨ 2000 ਫੁੱਟ ਦਾ ਦੱਸਦੇ, 2000 ਫੁੱਟ ਉਹਨੂੰ ਤੁਸੀਂ ਫੁੱਟਾਂ ਚ ਨਾ ਗਿਣੋ, ਮੀਟਰਾਂ ਚ ਗਿਣ ਲਓ। 600 ਮੀਟਰ, 600 ਮੀਟਰ ਦਾ ਮਤਲਬ ਅੱਧੇ ਕਿਲੋਮੀਟਰ ਤੋਂ ਵੱਧ ਚੌੜਾ, ਏਡਾ ਵੱਡਾ ਸੀ। ਸੈਟੇਲਾਈਟ ਦੀਆਂ ਤਸਵੀਰਾਂ ਦੱਸਦੀਆਂ ਨੇ ਤੋਂ ਪਹਿਲਾਂ ਵੀ ਥੋੜਾ ਜਿਹਾ ਹਿਲਦਾ, ਉਹਨੂੰ ਝਟਕੇ ਲੱਗੇ ਜਾਂ ਪਾਣੀ ਦੀਆਂ ਛੱਲਾਂ ਵੱਜੀਆਂ ਜਾਂ ਕੀ ਹੋਇਆ, ਉਹ ਡਿੱਗਾ। ਇੱਕ ਤਾਂ ਉਹਦਾ ਕਰਕੇ ਪਾਣੀ ਰੁਕਿਆ ਸੀ, ਪਾਣੀ ਅੱਗੇ ਵਗਣਾ ਸੀ। ਦੂਸਰਾ ਜਦੋਂ ਝੀਲ ਚ ਡਿੱਗਾ ਤੇ ਏਡੇ ਵੱਡੇ ਗਲੇਸ਼ੀਅਰ ਤੇ ਡਿੱਗਣ ਨਾਲ ਝੀਲ ਇਕਦਮ ਉਛਲੀ ਤੇ ਆਸੇ ਪਾਸੇ ਵੀ ਉਹਨੇ ਤੋੜ ਦਿੱਤੇ ਤੇ ਵਗ ਤੁਰੀ, ਪਾਣੀ ਵਗ ਗਿਆ ਬਹੁਤ ਜ਼ਿਆਦਾ। ਅਜੇ ਉਹ ਸੰਭਾਲਿਆ ਨਹੀਂ ਜਾ ਰਿਹਾ, ਪਰ ਉੱਥੇ ਆਸੇ ਪਾਸੇ ਬਹੁਤ ਸਾਰੀਆਂ ਝੀਲਾਂ ਹੋਰ ਨੇ ਜਿਹੜੀਆਂ ਕੁਝ ਤੋਂ ਵੱਡੀਆਂ ਨੇ ਤੇ ਕੁਝ ਤੋਂ ਛੋਟੀਆਂ ਨੇ। ਪਹਾੜਾਂ ਦੇ ਵਿੱਚ ਏਦਾਂ ਦੀਆਂ ਝੀਲਾਂ ਬਹੁਤ ਬੜੀਆਂ ਹੁੰਦੀਆਂ। ਹੁਣ ਉਹਨਾਂ ਸਾਰੀਆਂ ਝੀਲਾਂ ਚ ਵੀ ਪਾਣੀ ਭਰ ਗਿਆ, ਕੁਝ ਇੱਧਰ ਜਾ ਕੇ ਭਰ ਗਿਆ, ਕੁਝ ਉਹਨਾਂ ਦਾ ਆਪਣਾ ਪਹਿਲਾਂ ਸੀ। ਪਤਾ ਇਹ ਲੱਗਦਾ ਪਿਆ ਕਿ ਇਸ ਵੇਲੇ ਦੀ ਸਥਿਤੀ ਹੈ ਕਿ ਉਹਨਾਂ ਚੋਂ ਇੱਕ ਝੀਲ ਇਹੋ ਜਿਹੀ ਹੈ ਜਿਹਦੇ ਵਿੱਚ ਪਾਣੀ ਇੰਨਾ ਭਰ ਗਿਆ ਕਿ ਕਿਸੇ ਵਕਤ ਵੀ ਟੁੱਟ ਸਕਦੀ ਹੈ, ਤੇ ਜੇ ਟੁੱਟ ਗਈ ਤੇ ਉਹਦੇ ਨਾਲ ਜਿਹੜਾ ਹੜ ਹੋਣਾ ਉਹ ਸੰਭਾਲਿਆ ਨਹੀਂ ਜਾ ਸਕਣਾ। ਉਹ ਫਿਰ ਨੇਪਾਲ ਚ ਵੀ ਮਾਰ ਕਰੂ, ਨੇਪਾਲ ਉੱਚੇ ਥਾਂ ਤੋਂ ਉਹਦੇ ਨਾਲ ਉਸਦੇ ਪਾਸੇ ਨੀਵੇਂ ਥਾਂ, ਸਾਡੇ ਕੁਛ ਸੂਬੇ ਉਹਦੇ ਉੱਤਰਾਖੰਡ ਦਾ ਤੇ ਇੱਕ ਪਾਸੇ ਤੋਂ ਥੋੜਾ ਹਿੱਸਾ ਆਉਂਦਾ, ਬਿਹਾਰ ਪੂਰਾ ਆਉਂਦਾ। ਅੱਗੋਂ ਬੰਗਾਲ ਚ ਵੀ ਮਾਰ ਕਰੂਗਾ ਤੇ ਬੰਗਲਾਦੇਸ਼ ਵਿੱਚ ਵੀ ਕਰ ਸਕਦਾ, ਬੰਗਲਾਦੇਸ਼ ਘੱਟ ਹੋਊ। ਇਹ ਜਿਹੜਾ ਹੈਗਾ ਉੱਤਰਾਖੰਡ ਦਾ ਹਿੱਸਾ ਉਹ ਇਸ ਕਰਕੇ ਕਿ ਉੱਥੇ ਲਿਪੂ ਲੇਖ ਝੀਲ ਉਹਨਾਂ ਦੇ ਨੇਪਾਲ ਦੇ ਕੰਢੇ ਤੇ, ਜਦੋਂ ਉੱਧਰ ਨੂੰ ਪਾਣੀ ਆਉਂਦਾ ਉਹਦੇ ਚੋਂ ਅੱਗੋਂ ਇੱਕ ਦੋ ਨਦੀਆਂ ਨਿਕਲਦੀਆਂ ਨੇ। ਆ ਜਮਨਾ ਦਰਿਆ ਦੇ ਜਿਹੜੀਆਂ ਮੁੱਢਲੀਆਂ ਟ੍ਰਿਬਿਊਟਰੀ ਆ ਉਹ ਵੀ ਉੱਥੋਂ ਨਿਕਲਦੀਆਂ, ਅਲਕ ਨੰਦਾ ਮੰਦਾਕਿਨੀ ਇਹ ਨਦੀਆਂ ਉੱਧਰੋਂ ਆ ਰਹੀਆਂ ਨੇ। ਇਹਨਾਂ ਚ ਪਾਣੀ ਪਵੇ ਤੇ ਇੱਧਰ ਹੇਮਕੁੰਡ ਸਾਹਿਬ ਵਾਲੇ ਪਾਸੋਂ ਕੇਦਾਰਨਾਥ ਵਾਲੇ ਪਾਸੋਂ ਪਾਣੀ ਅੱਗੇ ਜਾ ਕੇ ਪੈਂਦਾ ਤੇ ਫਿਰ ਜਮਨਾ ਚ ਵੀ ਹੜ੍ਹ ਲਿਆ ਹੁੰਦਾ। ਇਸ ਵੇਲੇ ਦੀ ਸਥਿਤੀ ਇੱਥੋਂ ਤੱਕ ਨਹੀਂ ਗਈ, ਪਰ ਇਹ ਲੱਗਦਾ ਕਿ ਉੱਤਰਾਖੰਡ ਦੀਆਂ ਨਦੀਆਂ ਅਲਕਨੰਦਾ ਮੰਦਾਕਿਨੀ ਜਮਨਾ ਵੀ ਉੱਥੇ ਹੀ ਆਉਂਦੀ ਆ, ਇਹਨਾਂ ਚ ਵੀ ਮਾਰ ਪੈ ਸਕਦੀ ਹੈ, ਯੂਪੀ ਚ ਵੀ, ਬਿਹਾਰ ਚ ਵੀ, ਪਰ ਇਹਦਾ ਇਲਾਜ ਕੋਈ ਨਹੀਂ। ਦੂਸਰੀ ਗੱਲ ਇਹ ਕਿ ਮੌਤਾਂ ਦੀ ਗਿਣਤੀ 500 ਤੋਂ ਟੱਪ ਗਈ, 550 ਦੇ ਕਰੀਬ ਹੋ ਗਈ ਹੈ ਜਦੋਂ ਤੋਂ ਟੱਪ ਗਈ ਹੈ, ਹੁਣ ਪਤਾ ਨਹੀਂ, ਪਰ ਬਹੁਤ ਵੱਡੀ ਗਿਣਤੀ ਚ ਅਜੇ 800-900 ਲੋਕ ਲਾਪਤਾ, ਪਤਾ ਨਹੀਂ ਉਹਨਾਂ ਚੋਂ ਕਿੰਨੇ ਹੋਰ ਮਰ ਜਾਣਗੇ, ਜਿਹਨਾਂ ਦਾ ਇਹ ਤੱਕ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਕਿੱਥੇ। ਕੱਲ ਇੱਕ ਸੁਰੰਗ ਦੇ ਵਿੱਚ ਕੰਮ ਚੱਲਦਾ ਪਿਆ ਸੀ, ਸੁਰੰਗ ਸੀ ਹਾਈਡਰੋ ਦੀ, ਜਿੱਥੇ ਬਿਜਲੀ ਪ੍ਰਾਜੈਕਟ ਹੈ ਉਹ ਚ ਫਸੇ ਮੁਲਾਜ਼ਮ ਕੱਢ ਕੇ ਲਿਆਉਂਦੇ, ਉਹਨਾਂ ਚੋਂ ਬਹੁਤੇ ਤਾਂ ਜਿਉਂਦੇ ਬੱਸ ਕੇ ਉਸ ਖੁੰਜਿਆਂ ਚ ਲੱਗੇ ਸੀ, ਰਿਲੀਫ ਟੀਮ ਨੇ ਜਾ ਕੇ ਉੱਥੇ ਸੁੱਕੇ ਕੱਢ ਲਿਆਉਂਦੇ, ਪਰ ਕੁਝ ਲੋਕ ਇਸ ਮਾਰੇ ਵੀ ਆ ਗਏ। ਮਦਦ ਕਰਨ ਵਾਸਤੇ ਭਾਰਤ ਵਾਲੇ ਵੀ ਪਹੁੰਚੇ, ਅਮਰੀਕਾ ਵਾਲੇ ਵੀ ਆ ਗਏ, ਹੋਰ ਦੇਸ਼ ਵੀ, ਪਰ ਚੋਰਾਂ ਨੂੰ ਬਹੁਤ ਉੱਥੇ ਮੌਜ ਬੱਝੀ ਪਈ ਹੈ। ਕੱਲ ਇੱਕ ਥਾਂ ਚਿੱਕੜ ਚ ਦੱਬੀ ਪਈ ਇੱਕ ਔਰਤ ਦੀ ਲਾਸ਼, ਵਾਲਾਂ ਤੋਂ ਫੜ ਕੇ ਧੋ ਕੇ ਕੱਢੀ ਤੇ ਉਹਦੀਆਂ ਵਾਲੀਆਂ ਦੋਵੇਂ ਲਾ ਕੇ ਤੇ ਚੋਰ ਲੈ ਤੁਰ ਗਏ, ਉਹਨਾਂ ਦੀ ਵੀਡੀਓ ਵਾਇਰਲ ਹੋਣ ਦੀ। ਇਹ ਅਣਮਨੁੱਖੀ ਵਰਤਾਰਾ ਜਿਹੜਾ ਇਹ ਦੁਖੀ ਕਰਦਾ, ਅਜੇ ਕਈ ਦਿਨ ਸਾਨੂੰ ਇਸ ਤਰ੍ਹਾਂ ਦੀਆਂ ਸਟੋਰੀਆਂ ਹੋਰ ਸੁਣਨੀਆਂ ਪੈਣਗੀਆਂ ਤੇ ਉਹਨਾਂ ਦੀ ਚਰਚਾ ਕਰਨੀ ਪੈ ਸਕਦੀ
0: ਜੀ। ਪੰਨੂ ਸਾਹਿਬ, ਕੱਲ ਬਾਬਾ ਬਕਾਲਾ ਵਿਖੇ ਸਿਆਸੀ ਰੈਲੀਆਂ ਹੋਈਆਂ, ਹਰੇਕ ਪਾਰਟੀ ਦੀਆਂ ਸਟੇਜਾਂ ਉੱਥੇ ਲੱਗੀਆਂ ਹੋਈਆਂ ਸੀ, ਭਾਜਪਾ ਨੇ ਵੀ ਪਹਿਲੀ ਵਾਰੀ ਉੱਥੇ ਸਟੇਜ ਲਾਈ, ਤੇ ਕਿੱਦਾਂ ਦਾ ਰਾਜਨੀਤਿਕ ਮਾਹੌਲ ਰਿਹਾ ਜੀ ਉੱਥੇ?
1: ਭਾਜਪਾ ਦੀ ਸਟੇਜ ਬਾਰੇ ਸਵੇਰ ਤੱਕ ਵੀ ਇਹ ਦਿਲਚਸਪੀ ਸੀ ਕਿ ਸਟੇਜ ਲਾਉਣਗੇ, ਤੇ ਲਗਾ ਲਗਾ ਪੰਡਾਲ ਸਮੇਟ ਦੇਣ।

0: ਪਰ ਸਭ ਤੋਂ ਵੱਡੀ ਰੈਲੀ ਇਹਦੀ ਹੋਵੇ ਭਗਵੰਤ ਮਾਨ ਦੀ ਤੇ ਕਾਂਗਰਸ ਵਾਲਿਆਂ ਚੋਂ ਨਾ ਉੱਥੇ ਪੰਜਾਬ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਵੇ, ਕਹਿੰਦੇ ਉਹਨੂੰ ਸੱਦਿਆ ਹੀ ਨੀ, ਕੁਛ ਲੋਕ ਕਹਿੰਦੇ ਸੱਦਿਆ ਤੇ ਆਇਆ ਨੀ। ਲੀਡਰ ਆਪੋਜੀਸ਼ਨ ਆ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਉਹ ਉੱਥੇ ਨਹੀਂ ਵੜਿਆ। ਹੁਣ ਇਹ ਸਾਰੇ ਜਿਹੜੇ ਲੋਕ ਵੱਡੇ ਅਹੁਦੇ ਵਾਲੇ ਉਹ ਉੱਥੇ ਜਦੋਂ ਨਹੀਂ ਵੜੇ ਜਾਂ ਇਹਨਾਂ ਨੇ ਵੜਨ ਨਹੀਂ ਦਿੱਤੇ, ਉਹਦੇ ਨਾਲ ਕਾਂਗਰਸ ਪਾਰਟੀ ਸਾਫ ਨਜ਼ਰ ਆਈ ਹੈ। ਮੁੱਖ ਮੰਤਰੀ ਨੇ ਬਹੁਤ ਤਗੜਾ ਅਟੈਕ ਇਸੇ ਤੇ ਰੱਖਿਆ, ਤੁਸੀਂ ਚੋਣਾਂ ਕੀ ਲੜੋਗੇ, ਤੁਸੀਂ ਬਹਿਣ ਜੋਗੇ। ਇਹ ਗੱਲ ਉੱਥੇ ਕਾਫੀ ਚਰਚਾ ਦਾ ਵਿਸ਼ਾ ਬਣੀ ਤੇ ਕਾਂਗਰਸੀ ਇਹੋ ਜਿਹੇ ਹਾਲਾਤ ਵੀ ਅਜੇ ਤੱਕ ਇਕੱਠੇ ਨਹੀਂ ਹੋ ਰਹੇ
1: ਜੀ। ਆਪਾਂ ਸਭ ਤੁਸੀਂ ਦੱਸ ਹੀ ਦਿੱਤਾ ਸਾਨੂੰ ਕਿ ਕਿਹੜੀ ਰੈਲੀ ਕਿੰਨੀ ਕੁ ਭਰੀ, ਪਰ ਉੱਥੇ ਇੱਕ ਹੋਰ ਬੜੀ ਦਿਲਚਸਪ ਗੱਲ ਸੀਗੀ ਕਿ ਅਕਾਲੀਆਂ ਨੇ ਸਾਰਿਆਂ ਨੂੰ ਭੰਡਿਆ ਪਰ ਭਾਜਪਾ ਦੇ ਖਿਲਾਫ ਕੁਛ ਨਹੀਂ ਬੋਲੇ, ਨਾ ਅਕਾਲੀ ਭਾਜਪਾ ਖਿਲਾਫ ਬੋਲੇ ਤੇ ਨਾ ਭਾਜਪਾ ਅਕਾਲੀ ਦਲ ਦੇ ਖਿਲਾਫ ਬੋਲੀ, ਕਿਤੇ ਇਕੱਠੇ ਹੋਣ ਦੀਆਂ ਕਨਸੂਹਾਂ ਤਾਂ ਨਹੀਂ ਜੀ?
0: ਭਾਜਪਾ ਵਾਲੇ ਤਾਂ ਪਿਛਲਿਆਂ ਕਿਲਮਬਾਜ਼ੀ ਕਰਦੇ ਰਹੇ, ਸਾਰਾ ਜ਼ੋਰ ਸਰਕਾਰ ਦੇ ਖਿਲਾਫ ਹੀ ਲਾਉਂਦੇ ਸੀ, ਅਕਾਲੀਆਂ ਦੇ ਖਿਲਾਫ ਕਦੇ ਕਦੇ ਵੱਧ ਤੋਂ ਵੱਧ ਜੇ ਗੱਲ ਕਰਦੇ ਸੀ ਤੇ ਇੰਨੀ ਦਿਨ ਗਏ ਜਦੋਂ ਇੱਥੇ ਅਕਾਲੀ ਵੱਡੇ ਭਰਾ ਹੁੰਦੇ ਸੀ। ਹੁਣ ਵੱਡੇ ਭਰਾ ਦੀ ਭੂਮਿਕਾ ਸਾਡੀ, ਇਹ ਤਾਂ ਸਾਡਾ ਛੋਟੇ ਭਰਾ ਬਣ ਕੇ ਚੱਲਣਗੇ ਜਿਹੜਾ ਮਰਜ਼ੀ ਤੜਾ। ਕੱਲ ਵੀ ਉਹਨਾਂ ਨੇ ਏਦਾਂ ਦੀ ਸੁਰ ਰੱਖੀ, ਅਕਾਲੀਆਂ ਦੇ ਖਿਲਾਫ ਕੁਛ ਨੀ ਬੋਲਿਆ। ਇਹਨਾਂ ਚੋਂ ਜਿਹੜੇ ਕੁਛ ਲੋਕ ਪਹਿਲਾਂ ਤਕਰੀਰਾਂ ਕਰਦੇ ਹੁੰਦੇ ਸੀ ਕਿ ਸਾਂਝੀ ਸਰਕਾਰ ਚ ਅਕਾਲੀ ਸਾਡੇ ਪੈਰ ਮਿਲਦੇ ਰਹੇ, ਸਾਨੂੰ ਤੰਗ ਕਰਦੇ ਰਹੇ, ਸਾਡੀ ਪਾਰਟੀ ਤੋੜਦੇ ਰਹੇ, ਉਹਨਾਂ ਚੋਂ ਵੀ ਕੱਲ ਕਿਸੇ ਨੇ ਅਕਾਲੀਆਂ ਤੇ ਅਟੈਕ ਨਹੀਂ ਕੀਤਾ। ਦੂਸਰੇ ਪਾਸੇ ਅਕਾਲੀਆਂ ਦੀ ਸੁਖਬੀਰ ਸਿੰਘ ਬਾਦਲ ਵਾਲੀ ਰੈਲੀ ਚ ਭਾਜਪਾ ਦਾ ਕੋਈ ਜ਼ਿਕਰ ਨਾ ਹੋਵੇ, ਇਹਦੇ ਖਿਲਾਫ ਇਨਕਲਾਬ ਵੀ ਨਾ ਆਖਿਆ ਜਾਵੇ। ਸਾਰੇ ਲੋਕ ਹੈਰਾਨ ਸੀ ਕਿ ਦੁਪਹਿਰ ਤੋਂ ਬਾਅਦ ਅਚਾਨਕ ਗੱਲ ਹੋਈ ਕਿ ਪਰਸੋਂ ਸ਼ਾਮ ਨੂੰ ਦਿੱਲੀ ਵਿੱਚ ਇੱਕ ਮੀਟਿੰਗ ਹੋਈ ਹੈ ਮਹਾਰਾਸ਼ਟਰ ਦਾ ਲੀਡਰ ਮਿਸਟਰ ਪਟੇਲ ਉਹਦੇ ਨਾਲ। ਉਸ ਮੀਟਿੰਗ ਚ ਸੁਖਬੀਰ ਸਿੰਘ ਬਾਦਲ ਤੇ ਦੋਵੇਂ ਜਾਣੇ ਸੀ, ਪਤਾ ਨੀ ਕੀ ਖਿਚੜੀ ਪੱਕੀ ਹੈ, ਜੇ ਗੱਲ ਤਾਂ ਸਿਰੇ ਨਹੀਂ ਲੱਗੀ। ਜੇ ਗੱਲ ਸਿਰੇ ਲੱਗ ਜਾਂਦੀ ਤਾਂ ਮੈਂ ਪਹਿਲਾਂ ਵੀ ਆਖਿਆ ਕਿ ਕੱਲ ਸਵੇਰ ਤੱਕ ਭਾਜਪਾ ਚ ਦਿੱਤੀ ਸੀ ਰੈਲੀ ਕਰੀਏ ਕਿ ਨਾ ਕਰੀਏ, ਤੇ ਫਿਰ ਉਹਨਾਂ ਕਰ ਦਿੱਤੀ। ਗੱਲ ਸਿਰੇ ਲੱਗ ਗਈ ਹੁੰਦੀ ਫਿਰ ਇਹਨਾਂ ਦੋਵਾਂ ਧਿਰਾਂ ਨੇ ਉੱਥੇ ਰੈਲੀ ਇਕੱਠੀ ਕਰ ਲੈਣੀ ਸੀ। ਪਰ ਪਰਸੋਂ ਸ਼ਾਮ ਨੂੰ ਗੱਲਬਾਤ ਹੋਈ, ਸਿਰੇ ਭਾਵੇਂ ਨਹੀਂ ਲੱਗੀ, ਉਹਦੇ ਨਾਲ ਲਗਭਗ ਸਾਰੇ ਪੰਜਾਬ ਤੇ ਸਿਗਨਲ ਚਲਾ ਗਿਆ ਕਿ ਇਹਨਾਂ ਦੀ ਚੋਣਾਂ ਦੀ ਗੱਲ ਤੈਅ ਹੋ ਗਈ ਆ, ਸਿਰਫ ਸੀਟਾਂ ਦੀ ਗੱਲ ਆ। ਤੇ ਸੀਟਾਂ ਦੇ ਮਾਮਲੇ ਚ ਸੁਖਬੀਰ ਸਿੰਘ ਬਾਦਲ ਉਹ ਜਿੰਨਾ ਕਹਿਣਗੇ ਉਹਨਾਂ ਝੁਕਣ ਨੂੰ ਉਹਨਾਂ ਲਿਖਣ ਨੂੰ ਤਿਆਰ। ਉਹ ਕਹਿੰਦੇ ਮੁੱਖ ਮੰਤਰੀ ਦਾ ਨਾਂ ਐਲਾਨ ਨਹੀਂ ਕਰਨਾ, ਬਾਅਦ ਚ ਵੇਖਾਂਗੇ। ਇਹ ਕਹਿੰਦਾ ਜੋ ਵੀ ਠੀਕ ਆ ਬਾਅਦ ਭੇਜ ਲਾਂਗੇ। ਉਹ ਕਹਿੰਦੇ ਸੀਟਾਂ ਸਾਡੀਆਂ ਵੱਧ ਚਾਹੀਦੀਆਂ, ਅਕਾਲੀ ਪਹਿਲਾਂ ਕਹਿੰਦੇ ਜੀ ਵੱਧ ਦੇ ਦਿੰਦੇ। ਉਹ ਕਹਿੰਦੇ ਜੀ ਵੱਧ ਅਕਾਲੀ ਦਲ ਨਾਲ ਯਾਨੀ ਅੱਧ ਤੋਂ ਵੱਧ ਚਾਹੀਦੀਆਂ, ਜਿੱਥੇ ਅਕਾਲੀ ਥੋੜਾ ਜਿਹਾ ਝਿਜਕਦੇ ਉਹ ਸਮਝਦੇ ਆ ਕਿ ਸਾਨੂੰ ਭਾਵੇਂ ਪੰਜ ਸੀਟਾਂ ਹੀ ਵੱਧ ਮਿਲਣ, ਅੱਧ ਨਾਲੋਂ ਵੱਧ ਚਾਹੀਦੀਆਂ ਤਾਂ ਕਿ ਅਸੀਂ ਬਾਕੀਆਂ ਦੇ ਕੋਲ ਆਪਣਾ ਪ੍ਰਭਾਵ ਰੱਖ ਸਕੀਏ, ਭੇਜੇ ਅਸੀਂ ਹੈਗੇ ਹਾਂ। ਭਾਜਪਾ ਇਸ ਗੱਲ ਤੇ ਬਿਲਕੁਲ ਨੀ, ਉਹ ਜੇ ਕੱਲ ਨੂੰ ਸਮਝੌਤਾ ਕਰੇ ਵੀ ਉਹਨਾਂ ਦੇ ਲੀਡਰ ਕਹਿੰਦੇ ਆ ਜੀ ਅੱਧੋ ਵੱਧ ਤੇ ਤਾਂ ਅਸੀਂ ਆ ਸਕਦੇ ਹਾਂ, ਪਰ ਅਸੀਂ ਕਿਸੇ ਵੀ ਹਾਲਤ ਵਿੱਚ ਅਕਾਲੀਆਂ ਨੂੰ ਅੱਧ ਤੋਂ ਵੱਧ ਨਹੀਂ ਦੇਣੀ। ਇੱਥੇ ਜਾ ਕੇ ਗੱਲ ਲਟਕਦੀ ਪਈ ਹੈ, ਜਿਹੜਾ ਅਕਾਲੀ ਦਲ ਹੁਣ ਤੱਕ 94 ਸੀਟਾਂ ਲੜਦਾ ਸੀ, ਜੇ ਉਸ ਅਕਾਲੀ ਦਲ ਨੂੰ 94 ਤੋਂ 84 ਵੀ ਨੀ, 74 ਵੀ ਨੀ, 64 ਵੀ ਨੀ, 54 ਤੇ ਆ ਕੇ ਡਿੱਗਣਾ ਪਵੇ, 50 ਦੇ ਲਾਗੇ ਆਉਣਾ ਪਵੇ, ਲੋਕਾਂ ਸਾਹਮਣੇ ਜਾ ਕੇ ਮੂੰਹ ਕੀ ਵਿਖਾਉਣਗੇ? ਇਸ ਗੱਲ ਦਾ ਕਰਕੇ ਇਹ ਬੜੀ ਬੁਰੀ ਤਰ੍ਹਾਂ ਫਸੇ ਹੋਏ ਨੇ। ਗੱਲ ਇੱਥੇ ਅਟਕੀ ਹੋਈ ਹੈ ਕਿ ਅਕਾਲੀ ਦਲ ਕਿਹੜੀ ਹਾਲਤ ਜਾਵੇ। ਇਹ ਵੀ ਲਗਭਗ ਜ਼ਾਹਰ ਹੈ ਕਿ ਭਾਜਪਾ ਇਹਨਾਂ ਨੂੰ ਅੱਗੇ ਲਾ ਕੇ ਸੁਖਬੀਰ ਨੂੰ ਪੰਜਾਬ ਦਾ ਨਿਤੀਸ਼ ਕੁਮਾਰ ਬਣਾ ਸਕਦੀ ਹੈ, ਵੀ ਪਹਿਲਾਂ ਥੋੜਾ ਜਿਹਾ ਅੱਗੇ ਲਾ ਲਓ ਤੇ ਮੁੜ ਕੇ ਅਗਲੀ ਵਾਰੀ ਤੱਕ ਖੂੰਜੇ ਲਾ ਕੇ ਪੰਜਾਬ ਸਾਂਭ ਲਓ। ਜੇ ਉਹ ਖੇਡ ਉਹਨਾਂ ਖੇਡੇ ਤੇ ਇਹਨਾਂ ਦੀ ਰਹਿੰਦੀ ਵੀ ਇਸ ਮਿੱਟੀ ਚ ਮਿਲ ਜਾਏ
1: ਜੀ। ਆਪਾਂ ਨੂੰ

0: ਦੀ ਦੀ ਬਾਇਓਗ੍ਰਾਫੀ ਛਪਣੀ ਸੀ ਤੇ ਖਬਰ ਆ ਗਈ ਕਿ ਪਬਲਿਸ਼ਰ ਨੇ ਪਹਿਲਾਂ ਹਾਂ ਕਰਤੀ ਫਿਰ ਨਾ ਕਰਤੀ ਰੌਲਾ ਬੜਾ ਪੈ ਗਿਆ ਕਾਰਨ ਕੀ ਹੈ ਜੀ
1: ਪੈਂਗੁਇਨ ਦੁਨੀਆ ਪੱਧਰ ਦਾ ਪਬਲਿਸ਼ਿੰਗ ਹਾਊਸ ਹੈ ਬਹੁਤ ਵੱਡਾ ਉਹਦੇ ਵਿੱਚ ਜਿਹੜੀ ਕੋਈ ਇਹੋ ਜਿਹੀ ਕਿਤਾਬ ਜਾਂਦੀ ਹੈ ਉਹਨਾਂ ਦੇ ਵੀ ਵਾਰੇ ਨਿਆਰੇ ਹੋ ਜਾਂਦੇ ਆ ਤੇ ਕਿਤਾਬ ਦੇ ਲੇਖਕ ਦੇ ਵੀ ਸਾਰੀ ਦੁਨੀਆਂ ਚ ਧੁੰਮ ਪੈ ਜਾਂਦੀ ਤੇ ਪਤਾ ਲੱਗਾ ਸੀ ਕਿ ਸੋਨੀਆ ਗਾਂਧੀ ਦੀ ਬਾਇਓਗ੍ਰਾਫੀ ਇੱਕ ਲੱਖ ਕਾਪੀਆਂ ਉਹਨਾਂ ਨੇ ਛਾਪਣੀਆਂ ਜਿਹੜੀਆਂ ਇੱਕ ਲੱਖ ਕਾਪੀਆਂ ਛਾਪਣੀਆਂ ਸੀ ਉਹਦੇ ਬਾਰੇ ਪਹਿਲਾਂ ਤੋਂ ਸਾਰਾ ਕੁਝ ਤੈਅ ਹੋ ਗਿਆ ਜਦੋਂ ਬਿਲਕੁਲ ਛਾਪਣ ਦਾ ਆਖਰੀ ਵਕਤ ਉਦੋਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਛਾਪਾਂਗੇ ਪਰ ਬਾਕੀ ਸਾਰੀ ਦੁਨੀਆਂ ਚ ਹੋਵੇਗੀ ਭਾਰਤ ਵਿੱਚ ਅਸੀਂ ਉਹਨੂੰ ਪਬਲਿਸ਼ ਨਹੀਂ ਕਰਾਂਗੇ ਇੱਥੇ ਪ੍ਰਕਾਸ਼ਨ ਨਹੀਂ ਕਰਨਾ ਇੱਥੇ ਸੇਲ ਨਹੀਂ ਕਰਨਾ ਸੋਨੀਆ ਗਾਂਧੀ ਨੇ ਅਕਸਰ ਇਸ ਤੋਂ ਇਹਦੇ ਉੱਤੇ ਜਾ ਕੇ ਗੱਲ ਅਟਕ ਗਈ ਹੁਣ ਜਾਂ ਤਾਂ ਸੋਨੀਆ ਗਾਂਧੀ ਨੂੰ ਪਬਲਿਸ਼ਰ ਹੋਰ ਲੱਭਣਾ ਪਊ ਜਾਂ ਜੇ ਕੋਈ ਸਮਝੌਤਾ ਹੋਇਆ ਉਸ ਐਗਰੀਮੈਂਟ ਦੇ ਮੁਤਾਬਕ ਸੋਨੀਆ ਗਾਂਧੀ ਨੂੰ ਫਿਰ ਆਪਣੀ ਕਿਤਾਬ ਛਾਪੇ ਬਿਨਾਂ ਰੋਕਣੀ ਪਊ ਕਿਤਾਬ ਚ ਅੜਿੱਕਾ ਪੈਣ ਦਾ ਕਾਰਨ ਲਗਭਗ ਸਾਰਾ ਪ੍ਰੈਸ ਤੇ ਆ ਗਿਆ ਉਹ ਇਹ ਕਿ ਇਹਨੇ ਆਪਣੀ ਬਾਇਓਗ੍ਰਾਫੀ ਲਿਖਿਆ ਜਿਹਦੇ ਵਿੱਚ ਇਹਨੇ ਸਿਆਸੀ ਟਿੱਪਣੀਆਂ ਕਰਨੀਆਂ ਸਿਆਸੀ ਲੀਡਰ ਆਪਣੇ ਵਿਆਹ ਤੋਂ ਸ਼ੁਰੂ ਕਰਨਾ ਉਦੋਂ ਪਹਿਲਾਂ ਦੀ ਗੱਲ ਸ਼ੁਰੂ ਕਰ ਸਕਦੀ ਹੈ ਆਪਣੇ ਬਚਪਨ ਦੀਆਂ ਗੱਲਾਂ ਵੀ ਕਰ ਸਕਦੀ ਰੇੜਕਾ ਭਾਰਤੀ ਰਾਜਨੀਤੀ ਤੋਂ ਪਤਾ ਹੀ ਲੱਗਾ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਪਬਲਿਸ਼ਰ ਨੂੰ ਆਖਿਆ ਸੀ ਕਿ ਇਹਦੇ ਚੋਂ ਆਹ ਚੀਜ਼ਾਂ ਜਿਹੜੀਆਂ ਜਾਂ ਕੱਟ ਦਿਓ ਜਾਂ ਹਿੱਸੇ ਬਦਲ ਦਿਓ ਅੱਗੇ ਵੀ ਇਹੋ ਜਿਹੀਆਂ ਪੋਲੀਟੀਕਲ ਕਿਤਾਬਾਂ ਜਦੋਂ ਛਪਦੀਆਂ ਤੇ ਰੇੜਕਾ ਪੈਂਦਾ ਹੁੰਦਾ ਪਹਿਲਾਂ ਜਦੋਂ ਨਟਵਰ ਸਿੰਘ ਸਾਬਕਾ ਵਿਦੇਸ਼ ਮੰਤਰੀ ਦੀ ਕਿਤਾਬ ਛਪਣ ਲੱਗੀ ਨਟਵਰ ਸਿੰਘ ਰਾਤ ਦੇ ਜੰਗ ਵੇਲੇ ਭ੍ਰਿਸ਼ਟਾਚਾਰ ਦੇ ਕੇਸਾਂ ਚ ਉਹ ਤੇ ਉਹਦਾ ਪੁੱਤ ਫਸ ਗਏ ਸੀ ਭਾਜਪਾ ਨੇ ਆਖਿਆ ਤੂੰ ਅਸਤੀਫਾ ਲਓ ਵਿਦੇਸ਼ ਮੰਤਰੀ ਤੋਂ ਮਨਮੋਹਨ ਸਿੰਘ ਨੂੰ ਲੈਣਾ ਪਿਆ ਇੱਕ ਹਫ਼ਤਾ ਪਾਰਲੀਮੈਂਟ ਜਾਮ ਹੋ ਰਹੀ ਸੀ ਜਦੋਂ ਭਾਜਪਾ ਦੇ ਦਬਾਅ ਥੱਲੇ ਇਹਨਾਂ ਨੇ ਅਸਤੀਫਾ ਲੈ ਲਿਆ ਤੇ ਮਹੀਨੇ ਤਿੰਨ ਨੇ ਲੰਘੇ ਉਹ ਭਾਜਪਾ ਤੇ ਉਹ ਨਟਵਰ ਸਿੰਘ ਉਹ ਦੋਵੇਂ ਇਕੱਠੇ ਹੋ ਗਏ ਨਟਵਰ ਸਿੰਘ ਦੇ ਮੁੰਡੇ ਨੂੰ ਭਾਜਪਾ ਨੇ ਟਿਕਟ ਦੇ ਕੇ MLA ਬਣਾਤਾ ਨਟਵਰ ਸਿੰਘ ਉਹਨਾਂ ਨਾਲ ਚਲਾ ਗਿਆ ਫਿਰ ਉਹਨੇ ਗੁੱਸਾ ਕੱਢਣ ਵਾਸਤੇ ਕਿ ਮੈਨੂੰ ਕਾਂਗਰਸ ਨੇ ਪ੍ਰੋਟੈਕਟ ਨਹੀਂ ਕੀਤਾ ਜਦੋਂ ਭਾਜਪਾ ਨੇ ਹਮਲਾ ਕੀਤਾ ਉਹਨੇ ਕਿਤਾਬ ਲਿਖੀ ਉਸ ਕਿਤਾਬ ਚ ਭਾਜਪਾ ਦੇ ਘੱਟ ਤੇ ਬਹੁਤਾ ਜ਼ੋਰ ਉਹਨੇ ਕਾਂਗਰਸ ਦੇ ਖਿਲਾਫ ਲਾ ਦਿੱਤਾ ਉਹ ਅਜੇ ਕਿਤਾਬ ਛਪਣੀ ਸੀ ਤੇ ਕਈ ਸਾਲਾਂ ਤੋਂ ਬੋਲਚਾਲ ਬੰਦ ਸੀਗਾ ਸੋਨੀਆ ਗਾਂਧੀ ਆਪ ਉਚੇਚੇ ਤੌਰ ਤੇ ਦੋ ਲੀਡਰਾਂ ਨੂੰ ਨਾਲ ਲਿਖ ਕੇ ਉਹਦੇ ਘਰ ਮਿਲਣ ਵਾਸਤੇ ਗਈ ਸਮਝਿਆ ਜਾਂਦਾ ਸੀ ਤਰਲਾ ਮਾਰਨਗੇ ਵੀ ਆਹ ਗੱਲਾਂ ਤੂੰ ਨਾ ਲਿਖ ਪਰ ਉਹ ਮੰਨਿਆ ਨੀ ਸੀ ਉਹਨੇ ਸਾਰੀਆਂ ਲਿਖਤੀਆਂ ਸੀ ਕਿਉਂਕਿ ਉੱਥੇ ਭਾਜਪਾ ਦਾ ਪ੍ਰੈਸ਼ਰ ਸੀ ਕਿ ਤੇਰੇ ਮੁੰਡੇ ਨੂੰ MLA ਬਣਾਇਆ ਤੈਨੂੰ ਕਾਂਗਰਸ ਨੇ ਤੂੰ ਬਣਾ ਨਹੀਂ ਸੀ ਔਖੇ ਵਕਤ ਤੇਰੇ ਨਾਲ ਨੀ ਕਾਂਗਰਸ ਚੋਤੀ ਤੇਰੇ ਨਾਲ ਰਹੇ ਇਸ ਕਰਕੇ ਇਹਨਾਂ ਦੇ ਦਬਾਅ ਥੱਲੇ ਉਹਨੇ ਸਾਰਾ ਕੁਝ ਛਾਪਤਾ ਸੀ ਤੇ ਬਥੇਰਾ ਰੌਲਾ ਪੈ ਗਿਆ ਸੀ ਹੁਣ ਸੋਨੀਆ ਗਾਂਧੀ ਦੀ ਕਿਤਾਬ ਆਉਣੀ ਤੇ ਰੌਲਾ ਫਿਰ ਪੈ ਗਿਆ ਸਮਝਿਆ ਜਾਂਦਾ ਕਿ ਭਾਜਪਾ ਵਾਲੇ ਕਹਿੰਦੇ ਆ ਕਿ ਆਹ ਹਿੱਸੇ ਇਤਰਾਜ ਵਾਲੇ ਜਾਂ ਸੋਨੀਆ ਗਾਂਧੀ ਬਦਲੇ ਜਾਂ ਕੱਟ ਦੇਵੇ ਉਸ ਪਬਲਿਸ਼ਰ ਆਪ ਬਦਲ ਨਹੀਂ ਸਕਦਾ ਪਬਲਿਸ਼ਰ ਆਪ ਕੱਟ ਨਹੀਂ ਸਕਦਾ ਉਹਨਾਂ ਨੇ ਸੋਨੀਆ ਗਾਂਧੀ ਨੂੰ ਆਖਿਆ ਤੇ ਸੋਨੀਆ ਗਾਂਧੀ ਇਸ ਗੱਲ ਵਾਸਤੇ ਸਹਿਮਤ ਨਹੀਂ ਹੋਈ ਫਿਰ ਅਗਲੀ ਗੱਲ ਸਰਕਾਰ ਦੀ ਤੇ ਉਹਨਾਂ ਦੀ ਕੇਂਦਰ ਖਾਤੇ ਦੀ ਸਹਿਮਤੀ ਹੋਵੇਗੀ ਆਖਿਆ ਗਿਆ ਕਿ ਤੁਸੀਂ ਫਿਰ ਭਾਰਤ ਦੇ ਚੁਣਾਵ ਵਿੱਚ ਹੋ ਤੇ ਉਹਨਾਂ ਨੇ ਕਹਿ ਦਿੱਤਾ ਜੀ ਕਿਤਾਬ ਪਬਲਿਸ਼ ਕਰਾਂਗੇ ਭਾਰਤ ਵਿੱਚ ਨਹੀਂ ਕਰਾਂਗੇ ਇਹਦੇ ਉੱਤੇ ਜਾ ਕੇ ਗੱਲ ਅਟਕ ਗਈ ਕਿਉਂਕਿ ਸੋਨੀਆ ਗਾਂਧੀ ਉਹਦਾ ਪਰਿਵਾਰ ਤੇ ਪਾਰਟੀ ਕਹਿੰਦੇ ਇਹ ਬੇਈਮਾਨੀ ਇਹ ਕਮਸ ਨਹੀਂ ਕਰਨਾ ਹੋ ਸਕਦਾ ਕੋਈ ਹੋਰ ਪਬਲਿਸ਼ਰ ਹੋਵੇ ਹੋ ਸਕਦਾ ਕਿਤਾਬ ਰੋਕ ਲਈ ਜਾਵੇ ਅਜੇ ਇਹਦੇ ਬਾਰੇ ਕੋਈ ਸਥਿਤੀ ਸਪਸ਼ਟ ਨਹੀਂ
0: ਜੀ ਪਰੰਤੂ ਪੰਜਾਬ ਦੇ ਵਿੱਚ ਕਿਸਾਨਾਂ ਦੇ ਸੰਗਠਨ ਕਹਿੰਦੇ ਨੇ ਕਿ ਮੋਰਚਾ ਲਾਉਣ ਦੀਆਂ ਫਿਰ ਦੁਬਾਰਾ ਤਿਆਰੀਆਂ ਕਰ ਰਹੇ ਨੇ ਹੁਣ ਇਹ ਕਾਹਦੀਆਂ ਤਿਆਰੀਆਂ ਨੇ ਤੇ ਕਿੱਦਾਂ ਦੀਆਂ ਤਿਆਰੀਆਂ ਨੇ ਜੀ
1: ਉਹ ਵਕਤ ਗਿਆ ਜਦੋਂ ਇਹਨਾਂ ਨੇ ਦਿੱਲੀ ਚ ਸਾਂਝਾ ਮੋਰਚਾ ਲਾਇਆ ਸੀ ਐਡੇ ਸਖ਼ਤ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਝੁਕਾ ਕੇ ਆਏ ਸੀ ਝੁਕਾ ਲਿਆ ਜਿਹੜੇ ਤਿੰਨ ਕਾਨੂੰਨ

0: ਉਹਨੇ ਕਿਸਾਨਾਂ ਦੇ ਖਿਲਾਫ ਬਣਾਏ ਸੀ, ਤਿੰਨੇ ਨੂੰ ਵਾਪਸ ਕਰਨੇ ਪਏ, ਕਰਵਾ ਵੀ ਲਏ, ਵਾਪਸ ਆ ਗਏ। ਉਹ ਵਾਪਸ ਕਰਵਾਉਣ ਦਾ ਫੈਸਲਾ ਮੁੜ ਕੇ ਲਾਗੂ ਨਹੀਂ ਹੋ ਸਕਿਆ ਕਿਉਂਕਿ ਤਿਆਗੇ ਚੋਣਾਂ ਲੜਨ ਦੇ ਸਵਾਲ ਤੇ ਆਪਸ ਵਿੱਚ ਪਾਟ ਗਏ ਤੇ ਕੇਂਦਰ ਸਰਕਾਰ ਨੇ ਜਿਹੜੀ ਸਹਿਮਤੀ ਹੋਈ ਉੱਤੇ ਅਮਲ ਹੀ ਨਹੀਂ ਕੀਤਾ। ਜਿਹੜੇ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਸੀ ਅੱਜ ਵੀ ਸਟੈਂਡ ਕਰਦੇ। ਸਾਰੇ ਕੀਤੀ ਕਸਰੀ ਤੇ ਛੇ ਪਾਲੇ ਉਦੋਂ ਸਾਰੀਆਂ ਜ਼ਿਲ੍ਹਿਆਂ ਜਥੇਬੰਦੀਆਂ ਦਾ ਇੱਕ ਸੰਯੁਕਤ ਕਿਸਾਨ ਮੋਰਚਾ ਸੀ, ਸਿਰਫ ਦੋ ਜਥੇਬੰਦੀਆਂ ਬਾਅਦ ਸੀ। ਫਿਰ ਉਹ ਸੰਯੁਕਤ ਕਿਸਾਨ ਮੋਰਚਾ ਪਾਟ ਗਿਆ, ਇੱਕ ਦੇ ਸਾਹਿਬ ਦੋ ਮੋਰਚੇ ਬਣੇ ਤੇ ਦੋਵੇਂ ਹੀ ਆਪਣੇ ਆਪ ਨੂੰ ਸੰਯੁਕਤ ਆਖਣ। ਸੰਯੁਕਤ ਕਰਦਾ ਸੰਯੁਕਤ ਹੁੰਦਾ ਸਾਂਝਾ ਮੋਰਚਾ, ਫਿਰ ਇੱਕ ਤੀਸਰਾ ਸਾਂਝਾ ਮੋਰਚਾ ਬਣ ਗਿਆ, ਉਹ ਵੀ ਆਪਣੇ ਆਪ ਨੂੰ ਸੰਯੁਕਤ ਮੋਰਚਾ। ਉਹਨਾਂ ਦਿਨਾਂ ਚ ਇੱਥੇ ਸਰਕਾਰ ਬਣ ਚੁੱਕੀ ਸੀ ਨਵੀਂ ਭਗਵੰਤ ਮਾਨ ਦੀ, ਉਹਨੇ ਪਹਿਲਾਂ ਮੁੱਢਲੇ ਦੌਰ ਚ ਦੋ ਤਿੰਨ ਵਾਰੀ ਨਾਲ ਮੀਟਿੰਗਾਂ ਕੀਤੀਆਂ, ਜਿਹੜੀ ਮੰਗ ਰੱਖਦੇ ਸੀ ਉਹ ਹੀ ਮੰਨ ਲੈਂਦਾ। ਫਿਰ ਇਹ ਕੋਈ ਜਾਗੀਆਂ ਜਿਦਾਂ ਤੇ ਆ ਗਏ ਵੀ ਸਰਕਾਰ ਸਾਡੇ ਤੋਂ ਡਰਦੀ ਹੈ, ਜਿੰਨਾ ਮਰਜ਼ੀ ਝੁਕਾ ਲਓ। ਇਹ ਜੋ ਹਰ ਗੱਲ ਦੇ ਉੱਤੇ ਮੋਰਚਾ ਲਾਉਣ ਲੱਗ ਪਏ, ਉਹ ਫਿਰ ਖਿੜ ਗਿਆ, ਕਹਿੰਦਾ ਜਾਓ ਤੁਸੀਂ ਜਿਹੜੇ ਮੋਰਚੇ ਲਾਉਣੇ ਲਾ ਲਓ। ਉਹਨੇ ਫਿਰ ਥੋੜੀ ਪ੍ਰੈਸ ਕਾਨਫਰੰਸ ਚੱਕਿਆ, ਕਹਿੰਦਾ ਜੀ ਅੱਗੇ ਕਿਸਾਨ ਮੁੱਦਾ ਵੇਖ ਕੇ ਮੋਰਚਾ ਲਾਉਂਦੇ ਸੀ, ਹੁਣ ਕਿਸਾਨ ਜਗ੍ਹਾ ਵੇਖ ਕੇ ਮੋਰਚਾ ਲਾਉਂਦੇ ਆ ਕਿ ਪੁਰਾਣੀ ਥਾਂ ਤੇ ਆਪਾਂ ਅਜੇ ਤੱਕ ਮੋਰਚਾ ਨਹੀਂ ਲਾ, ਇਹਨਾਂ ਕਿਹੜਾ ਲਾਉਣਾ ਲਾਉਣ ਮੈਂ ਨਹੀਂ ਦੱਸ। ਉਹ ਫਿਰ ਉੱਤੇ ਮੋਰਚੇ ਲਾਉਣ ਲੱਗ ਪਏ, ਕਦੇ ਖਨੌਰੀ ਦੇ ਉੱਤੇ ਉਹਨਾਂ ਨੇ ਮੋਰਚਾ ਲਾਇਆ ਸ਼ੰਭੂ ਬਾਰੀ ਉੱਤੇ, ਤੇ ਉਹ ਡੱਲੇਵਾਲ ਗਰੁੱਪ ਦਾ ਰਹਿ ਗਿਆ ਤੇ ਸਰਵਣ ਪੰਧੇਰ ਦਾ ਰਾਜੇਵਾਲ ਤੇ ਉਗਰਾਹਾਂ ਤੇ ਬਾਕੀ ਨਹੀਂ ਗਏ। ਏਦਾਂ ਤਿੰਨ ਚਾਰ ਮੋਰਚੇ ਹੋਰ ਲੱਗੇ। ਹੁਣ ਇੱਕ ਮੋਰਚਾ ਤੇ ਕਹਿੰਦਾ ਕਿ ਅਸੀਂ ਦਿੱਲੀ ਨੂੰ ਜਾਣਾ, ਇੱਕ ਮੋਰਚਾ ਕਹਿੰਦਾ ਜੀ ਅਸੀਂ ਪੰਜਾਬ ਚ ਥਾਂ ਥਾਂ ਦੇ ਉੱਤੇ ਟ੍ਰੈਫਿਕ ਰੋਕਣਾ, ਇੱਕ ਗਰੁੱਪ ਹੋਰ ਹੈ ਜਿਹੜਾ ਕਹਿੰਦਾ ਸਾਂਝੀਆਂ ਮੰਗਾਂ ਲਈ ਅਸੀਂ ਚੰਡੀਗੜ੍ਹ ਚ ਮੋਰਚਾ ਲਵਾਂਗੇ। ਕੱਲ ਉੱਥੇ ਚੰਡੀਗੜ੍ਹ ਚ ਮੋਰਚਾ ਲਾਉਣ ਵਾਲੇ ਉਹ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੂੰ ਮਿਲੇ ਆ ਤੇ ਕੱਲ ਨੂੰ ਰੇਡ ਕਰਨਾ ਪਵੇ, ਸਾਨੂੰ ਪਹਿਲਾਂ ਦੱਸ ਦਿਓ ਅਸੀਂ ਕਿੱਥੇ ਆ ਕੇ ਮੋਰਚਾ ਲਾਉਣਾ ਤੇ ਕਿੱਧਰ ਦੇ ਜਾਣਾ, ਟਕਰਾਅ ਨਾ ਹੋਵੇ। ਇਹਦੇ ਨਾਲ ਇਹ ਜਿੰਨੇ ਮਰਜ਼ੀ ਮੋਰਚੇ ਲਏ ਜਾਣ, ਨਾ ਤਾਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਲੀਡਰਾਂ ਦੀ ਪਹਿਲਾਂ ਬੜੀ ਭੱਲ ਹੈ, ਉਲਟਾ ਜਦੋਂ ਆ ਹੁਣ ਮੁਲਾਜ਼ਮਾਂ ਨੇ ਹੜਤਾਲ ਕਰਨੀ ਸੀ ਇਹਨਾਂ ਦੇ ਮੂੰਹ ਨਹੀਂ ਉਲਟਾ ਅਸੀਂ ਬੰਦ ਕਰਨਾ, ਤੇ ਵਪਾਰ ਮੰਡਲ ਨੇ ਕਿਹਾ ਤਾਂ ਤੁਸੀਂ ਕਰੋ ਅਸੀਂ ਵਿਰੋਧ ਕਰਾਂਗੇ, ਤਮਾਸ਼ਾ ਹੀ ਬਣਿਆ ਜਿਹੜਾ ਮਰਜ਼ੀ ਉੱਠ ਕੇ ਬੰਦ ਕਰਨ ਲੱਗ ਪੈਂਦਾ। ਇਹਨਾਂ ਨੇ ਫਿਰ ਸਪਸ਼ਟੀਕਰਨ ਦਿੱਤਾ ਕਿ ਨਹੀਂ ਅਸੀਂ ਮਹਾ ਹੜਤਾਲ ਕਰਨੀ ਆ, ਬੰਦ ਨਹੀਂ ਕਰਨਾ। ਉਹ ਜਿੱਦਾਂ ਉਹ ਝਿਜਕੇ ਉਹਦੇ ਨਾਲ ਵਪਾਰ ਮੰਡਲ ਮਜ਼ਬੂਤ ਹੋਇਆ, ਮੋਰਚੇ ਲਾਉਣ ਵਾਲੇ ਕਮਜ਼ੋਰ ਹੋਏ, ਤੇ ਸਮਝਿਆ ਜਾਂਦਾ ਕਿ ਹੁਣ ਜੇ ਕਿਸਾਨਾਂ ਨੇ ਵੀ ਮੋਰਚਾ ਲਿਆ ਤੇ ਵਪਾਰ ਮੰਡਲ ਤੇ ਹੋਰ ਲੋਕ ਇਹਨਾਂ ਦੇ ਵਿਰੋਧ ਆ ਜਾਣਗੇ, ਪਹਿਲਾਂ ਵਾਲੀ ਗੱਲ ਇਹਨਾਂ ਦੀ ਬਣਨੀ ਨਹੀਂ।
1: ਜੀ ਪੰਨ ਸਾਹਿਬ, ਗੱਲ ਹੁਣ ਹਿਮਾਚਲ ਪ੍ਰਦੇਸ਼ ਦੀ ਕਰਦੇ ਹਾਂ ਜਿੱਥੇ ਵਿਦਿਆਰਥੀਆਂ ਦੇ ਵਜ਼ੀਫੇ ਦਾ ਇੱਕ ਵੱਡਾ ਘੁਟਾਲਾ ਜਿਹੜਾ ਆ ਉਹਦੀਆਂ ਖ਼ਬਰਾਂ ਨੇ, ਕਹਿੰਦੇ ਨੇ ਕਿ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਉਹ ਆਪੇ ਫੜਿਆ ਗਿਆ, ਕੀ ਕਹਾਣੀ ਹੈ ਜੀ ਸਾਰੀ?
0: ਇਹ ਸਕੀਮ ਸੀਗੀ ਕੇਂਦਰ ਸਰਕਾਰ ਦੀ, ਸ਼ਡਿਊਲਡ ਕਾਸਟ ਵਿਦਿਆਰਥੀਆਂ ਨੂੰ ਵਜ਼ੀਫਾ ਮਿਲਣਾ ਸੀ, ਉਸ ਵਜ਼ੀਫੇ ਵਾਸਤੇ ਜਿਹੜੇ ਪੈਸੇ ਆਏ ਉਹ ਚ ਕੋਈ 500-600 ਕਰੋੜ ਦਾ ਘਪਲਾ ਹੋ ਗਿਆ, ਅਜੇ ਪੂਰੀ ਪੂਰੀ ਰਕਮ ਬਾਹਰ ਨਹੀਂ ਦੱਸੀ ਜਾ, ਵੱਧਦੀ ਘਟਦੀ ਪਤਾ ਨੀ ਕਿੰਨਾ ਹੋਇਆ। ਜਿਹੜੇ ਬੰਦੇ ਨੇ ਉੱਥੋਂ ਵਿਸਲ ਬਲੋਅਰ ਦੇ ਤੌਰ ਤੇ ਸਭ ਤੋਂ ਪਹਿਲਾਂ ਖ਼ਬਰ ਬਾਹਰ ਕੱਢੀ ਤੇ ਲਿਖਤੀ ਸ਼ਿਕਾਇਤ ਕੀਤੀ ਕਿ ਇੰਨਾ ਘਪਲਾ ਹੋ ਗਿਆ, ਪਰਸੋਂ ਦਿੱਲੀ ਤੋਂ ਈਡੀ ਵਾਲੇ ਆਏ ਤੇ ਉਹਨਾਂ ਨੇ ਉਹਨੂੰ ਚੁੱਕ ਲਿਆ ਕਿ ਘਪਲੇ ਦਾ ਮਾਸਟਰ ਮਾਈਂਡ ਤੇ ਇਹ ਤੇ ਬਾਕੀਆਂ ਦੇ ਖਿਲਾਫ਼ ਸ਼ਿਕਾਇਤਾਂ ਕਰ। ਇਹ ਗੱਲਾਂ ਸਭ ਅੱਗੇ ਵੀ ਹੋ
1: ਚੁੱਕੀਆਂ।
0: ਜਦੋਂ ਹਰਿਆਣੇ ਦਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਫੜਿਆ ਗਿਆ, ਜਿਵੇਂ ਟੀਚਰਾਂ ਦੀ ਭਰਤੀ ਦਾ ਮਾਮਲਾ ਸੀ, ਉਹਦੇ ਚ ਇਹਨੂੰ ਵੀ 10 ਸਾਲ ਕੈਦ ਦੀ ਸਜ਼ਾ ਹੋ ਗਈ, ਇਹਦੇ ਪੁੱਤਰ ਨੂੰ ਵੀ ਹੋ ਗਈ, 4-5 ਹੋਰ MP ਤੇ MLA ਵੀ ਫਸ ਗਏ, ਕੁਝ IAS ਅਫਸਰ ਵੀ ਫਸ ਗਏ, 30-40 ਜਣੇ ਸਾਰੇ ਫਸੇ ਸੀ, ਸਾਰਿਆਂ ਨੂੰ ਕੈਦ ਹੋ ਗਈ। ਉਦੋਂ ਵੀ ਇਹੋ ਕੁਛ ਹੋਇਆ ਸੀ, ਉਸ ਭਰਤੀ ਚ 3-4 ਵਾਰ ਲਿਸਟਾਂ ਬਦਲੀਆਂ ਗਈਆਂ, ਫਿਰ ਇੱਕ ਅਫਸਰ ਨੇ ਬਾਹਰ ਆ ਕੇ ਪ੍ਰੈਸ ਦੇ ਸਾਹਮਣੇ ਕਹਿਤਾ ਇਹ ਤਾਂ ਠੱਗੀ ਕਰਨ ਦੇ, ਲੋਕਾਂ ਦੇ ਬੱਚਿਆਂ ਨਾਲ ਧੋਖਾ ਹੋ ਰਿਹਾ, ਜਿੰਨੇ ਪੈਸੇ ਕੋਈ ਦਿੰਦਾ ਉਹਦਾ ਨਾਂ ਡਿਸਟ੍ਰਿਕਟ ਚ ਪਾ ਦਿੰਦੇ, ਦੂਜਿਆਂ ਦਾ ਦੋ ਦਾ ਕੱਢ ਦਿੰਦੇ। ਇਹਦੇ ਉੱਤੇ ਫਿਰ ਜਾਂਚ ਸ਼ੁਰੂ ਹੋ ਗਈ, ਉਹ ਜਾਂਚ ਵਿੱਚ ਸਾਰੇ ਫਸ ਗਏ। ਕਮਾਲ ਦੀ ਗੱਲ ਇਹ ਕਿ ਜਿਹੜੇ ਅਫਸਰ ਨੇ ਆਖਿਆ ਸੀ ਮੇਰੀ

0: ਵੀਰ ਬਾਜ ਦਿਨ ਦੀ ਆਗਿਆ ਨਹੀਂ ਦਿੰਦੀ ਕਿ ਮੈਂ ਇਹਨਾਂ ਦੇ ਨਾਲ ਚੱਲਾਂ। ਉਹ ਅਫਸਰ ਵੀ ਨਾਲ ਫਸ ਗਿਆ, ਉਹਨੂੰ ਵੀ 10 ਸਾਲ ਕੈਦ ਦੀ ਸਜ਼ਾ, ਕਿਉਂਕਿ ਪਤਾ ਇਹ ਲੱਗਾ ਕਿ ਸਾਰੇ ਲੈਣ ਦੇਣ ਚ ਸਾਰੀ ਹੇਰਾਫੇਰੀ ਚ ਸ਼ਾਮਿਲ ਸੀ। ਰੇੜਕਾ ਇਹ ਨਹੀਂ ਸੀ ਕਿ ਇਹ ਬੇਈਮਾਨ ਸੀਗੇ ਤੇ ਅਫਸਰ ਬੜਾ ਮੰਗਦਾ ਸੀ, ਰੇੜਕਾ ਇਹ ਸੀ ਕਿ ਉਹ ਆਪਣਾ ਹਿੱਸਾ ਵੱਧ ਮੰਗਦਾ ਸੀ ਤੇ ਦਿੰਦੇ ਨਹੀਂ ਸੀ। ਹਿੱਸਾ ਮੰਗਣ ਤੋਂ ਲੜਾਈ ਹੋਈ ਤੇ ਉਹਨੇ ਬਾਹਰ ਗੱਲ ਖੋਲਤੀ, ਜਦੋਂ ਇਹਨਾਂ ਨੂੰ ਫਸਾਇਆ ਤੇ ਬਾਅਦ ਚ ਗੱਲ ਨਿਕਲ ਆਈ ਕਿ ਉਹ ਵੀ ਸ਼ਾਮਿਲ ਸੀ, ਉਹ ਵੀ ਫਿਰ ਜੇਲ ਚਲਾ ਗਿਆ ਸੀ। ਹੁਣ ਇੱਥੇ ਕੀ ਹੋ ਜੇ ਪਤਾ ਨਹੀਂ, ਪਰ ਓਦਾਂ ਇਹ ਹੈ ਕਿ ਇਸ ਘਪਲੇ ਚ ਜਿਹੜਾ ਕੰਪਲੇਨੈਂਟ ਉਹਦਾ ਆਪ ਹੀ ਫੜਿਆ ਜਾਣਾ ਹੈ। ਦੱਸਦਾ ਕਿ ਹਿਮਾਚਲ ਪ੍ਰਦੇਸ਼ ਦਾ ਇਹ ਕਪੜਾ ਕਾਫੀ ਵੱਡਾ, ਜਿਹਦੀ ਤਹਿ ਤੱਕ ਗਿਆ ਪਤਾ ਨੀ ਕਿੰਨੇ ਕੁ ਲੋਕ ਫਸਣਗੇ, ਉਹ ਸਾਰੇ ਹਿਮਾਚਲ ਪ੍ਰਦੇਸ਼ ਦੇ ਨੀ, ਉਹ ਫੜੋ ਫੜਾਈ ਸਾਡੇ ਪੰਜਾਬ ਤੱਕ ਵੀ ਆ ਸਕੇ।
1: ਜੀ ਪੰਨੂ ਸਾਹਿਬ, ਮਹਾਰਾਸ਼ਟਰ ਦੀ ਇੱਕ ਖਬਰ ਬਹੁਤ ਚਰਚਾ ਦੇ ਵਿੱਚ ਹੈ, ਜਿੱਥੇ SIR ਦੇ ਨਾਲ ਸੰਬੰਧਿਤ ਇਨਫੋਰਮੇਸ਼ਨ ਫਾਰਮ 3400 ਥੋੜੇ ਨਹੀਂ ਬਹੁਤੇ ਨਹੀਂ ਫੋਟੋ ਸਟੇਟ ਵਾਲੀ ਦੁਕਾਨ ਤੋਂ ਮਿਲੇ ਨੇ, ਇਹ ਕੀ ਰੌਲਾ ਹੈ ਜੀ?
0: ਜਿਹੜੀ ਅੱਜ ਕੱਲ ਵੋਟਰਾਂ ਦੀ SIR ਚੱਲਦੀ ਹੈ, ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਵੋਟਰਸ, ਉਸ ਤੋਂ ਬਾਅਦ ਲੱਖਾਂ ਦੀ ਗਿਣਤੀ ਚ ਵੋਟਾਂ ਹਰ ਸੂਬੇ ਚ ਕੱਟੀਆਂ ਜਾ ਰਹੀਆਂ, ਸਾਡੇ ਪੰਜਾਬ ਚ ਵੀ ਕੱਟੀਆਂ ਗਈਆਂ ਲੱਖਾਂ ਵੋਟਾਂ ਤੇ, ਉਹ ਕੱਟੀਆਂ ਗਈਆਂ ਜਿਹੜੇ ਮਰ ਚੁੱਕੇ ਸੀ, ਹੁਣ ਤੱਕ ਉਹਨਾਂ ਦੀਆਂ ਵੋਟਾਂ ਬਣੀਆਂ ਸੀ ਪੰਚਾਇਤਾਂ ਨੇ ਤੇ ਪਰਿਵਾਰਾਂ ਨੇ ਲਿਖ ਕੇ ਦੇਤਾ ਜੀ, ਉਹ ਤੇ ਬੜੇ ਚਿਰ ਦਾ ਮਰ ਚੁੱਕਾ। ਇੱਥੇ ਇੱਦਾਂ ਦਾ ਰੇੜਕਾ ਕੋਈ ਨਹੀਂ ਗਾ, ਇਹਦੇ SIR ਦੇ ਫਾਰਮ ਜਿਹੜੇ ਆ ਨੰਬਰਡ ਫਾਰਮ ਨੇ, ਹਰ ਵੋਟਰ ਵਾਸਤੇ ਉਹਦੇ ਘਰੋਂ ਜਾ ਕੇ BL ਉਹਨੇ ਭਰਨਾ, ਜਿਹੜਾ ਨਹੀਂ ਮਿਲਦਾ ਜਾਂ ਗੁਆਂਢੀ ਵੀ ਕਹਿੰਦੇ ਇੱਥੇ ਨਹੀਂ ਰਹਿੰਦਾ ਤੇ ਸਾਨੂੰ ਨਹੀਂ ਪਤਾ ਕਿੱਥੇ ਚਲਾ ਗਿਆ, ਉਹਦਾ ਫਾਰਮ ਫਿਰ ਮੁੜੋਂ ਦਾ ਅਨਚੈਕਡ ਅਨਫਿਲਡ। ਇਸੇ ਤਰ੍ਹਾਂ ਹੀ ਕਈ ਲੋਕ ਨੇ ਮਰ ਗਏ, ਉਹਨਾਂ ਤੇ ਲਿਖਿਆ ਆ ਜਾਂਦਾ ਕਿ ਇਹਦੀ ਮੌਤ ਹੋ ਗਈ ਹੈ, ਇਹ ਸਾਰੇ ਫਾਰਮ ਉਸੇ ਤੇ ਆਉਂਦੇ ਨੰਬਰ ਨੇ। ਉੱਥੇ ਮਹਾਰਾਸ਼ਟਰ ਦੇ ਵਿੱਚ SIR ਚੱਲਦੀ ਪਈ ਹੈ, ਹੈਰਾਨੀ ਦੀ ਗੱਲ ਇਹ ਕਿ ਜਿਹੜੇ ਫਾਰਮ ਵੋਟਰਾਂ ਵਾਸਤੇ ਭੇਜੇ ਗਏ ਵੋਟਰਾਂ ਕੋਲ ਪਹੁੰਚਣ ਦੀ ਥਾਂ ਆਸੇ ਪਾਸੇ ਪਹੁੰਚ ਗਏ। ਇੱਕ ਦੁਕਾਨ ਹੈ ਜਿੱਥੇ ਜੀਰੋਐਕਸ ਮਸ਼ੀਨ ਲੱਗੀ, ਲੋਕੀ ਫੋਟੋ ਸਟੇਟ ਕਾਪੀਆਂ ਕਰਾਉਂਦੇ, ਉੱਥੇ ਛਾਪਾ ਪਿਆ ਤੇ 3400 ਤੋਂ ਵੱਧ ਫਾਰਮ ਮਿਲ ਗਏ। ਪਤਾ ਲੱਗਾ ਕਿ ਉਹ ਦੁਕਾਨ ਸੌਦੇਬਾਜ਼ੀ ਦਾ ਅੱਡਾ ਸੀ, ਫਾਰਮ ਰੱਖੇ ਸੀ, ਜਿਹੜਾ ਵੋਟਰ ਆ ਕੇ ਕੁਛ ਸੇਵਾ ਪਾਣੀ ਦਿੰਦਾ ਸੀ ਉਹਦਾ ਫਾਰਮ ਭਰ ਦਿੰਦਾ ਸੀ, ਬਾਕੀ ਫਾਰਮ ਲਿਖ ਦਿੰਦੇ ਜੀ। ਫਾਰਮ ਤਾਂ ਕਦੇ ਘਰ ਦਿੱਤਾ ਸੀ ਇਹਨਾਂ ਨੇ, ਵਾਪਸ ਨਹੀਂ ਕੀਤਾ, ਸਾਨੂੰ ਨਹੀਂ ਪਤਾ ਕਿੱਥੇ ਹੈ। ਯਾਨੀ ਉਹ ਮਿਣ ਬਣਾ ਕੇ ਹੇਰਾਫੇਰੀ ਹੋ ਰਹੀ ਸੀ, ਜਿਹਨਾਂ ਦੀਆਂ ਵੋਟਾਂ ਕੱਟਣੀਆਂ ਨੇ ਉਹ ਕੱਟਣੀਆਂ ਵੀ ਸੌਖੀਆਂ, ਜਿਹਨਾਂ ਦੀਆਂ ਬਣਾਉਣੀਆਂ ਉਹ ਬਣਾਉਣੀਆਂ ਵੀ ਸੌਖੀਆਂ। ਏਦਾਂ ਦੀਆਂ ਹੇਰਾਫੇਰੀਆਂ ਕਿਹੜੇ ਕਿਹੜੇ ਸੂਬੇ ਚ ਕਿੰਨੀਆਂ ਹੋਈਆਂ ਪਤਾ ਨੀ। ਇੱਕ ਗੱਲੋਂ ਅਸੀਂ ਚੰਗੇ ਆ ਕਿ ਸਾਡੇ ਪੰਜਾਬ ਦੇ ਵਿੱਚ ਅਜੇ ਤੱਕ ਇਹੋ ਜਿਹਾ ਕੋਈ ਕੇਸ ਨਹੀਂ ਫੜਿਆ ਗਿਆ, ਬਾਕੀ ਸਾਰੇ ਸੂਬਿਆਂ ਚ ਰੌਲਾ ਪੈਂਦਾ SIR ਦਾ। ਪੰਜਾਬ ਦੇ ਵਿੱਚ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ SIR ਦੇ ਮਾਮਲੇ ਤੇ ਕੋਈ ਦੋਸ਼ ਨਹੀਂ ਲਾਇਆ, ਇਹ ਗੱਲ ਸਪਸ਼ਟ
1: ਜੀ। ਪੰਜ ਸੌ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਸੀਂ ਬੜੀ ਤਫਸੀਲ ਦੇ ਵਿੱਚ ਸਾਡੇ ਸਰੋਤਿਆਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40, 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40 40

0: ਮਾਨਾ ਤੱਕ ਲਈ ਪ੍ਰਾਈਵੇਟ ਡਾਈਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039367777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ